तिन तूटी जम की फसी। जिन निरपो जिन हर निरपो त्याया जी,

ਸਿਗਰੀ ਸ੍ਰਿਸ਼ਟ ਦਿਖਾਏ ਅਚੰ ਭਵ ਆਦ ਜੁਗਾਦ ਸਰੂਪ ਸਵਯੰ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਤਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਦਿਆਏ ਫਿਰ ਅੰਗਲ ਗੁਰਦੇ ਅਮਰਦਾਸ ਰਾਮਦਾਸਾਂ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਦਿਆਈਆ ਜਹ ਡਿੱਠੇ ਸਾਬ ਦੁਖ ਜਾਏ ਤੀਕ ਬਹਾਦਰ ਸਿਮਰਿਆ ਕਰਨ ਹੁਣ ਦਿਆ ਬਤਾਈ ਸਭ ਥਾਈ ਹੋਏ ਸਹਾਏ

ਸੀਸ ਦਿੱਤੇ। ਬੰਦ ਬੰਦ ਕਟਵਾਏ, ਕੋਪਰੀਆਂ ਲੁਹਾਈਆਂ, ਚਰਖੜੀਆਂ ਦੇ ਚੜ੍ਹੀ ਆਰਿਆਂ ਨਾ ਚਰਾਏਗਾ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ।

ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਮਨਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਧਗੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖ

ਗੁਰਬਾਣ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋਂ ਜੁਗਿਆ ਠੱਲ ਧਰਮ ਕਾ ਜੇਕਾਰ।

ਵਾਹਿਗੁਰੂ ਹੀ ਨਮਾਣਿਆਂ ਦੀ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੋ ਦਰ ਰਹਿਰਾ ਸਾਹਿਬ ਜੀ ਦੇ ਪਾਠ ਸੋ ਦਰ ਸ਼ਬਦ ਚੌਂਕੀ ਦੇ ਸ਼ਬਦ ਕੀਰਤਨ ਹੋਏ ਬਾਣੀ

ਧਰੋਂ ਕਰੋਂ ਸਿੱਖੀ ਸਿਰਕਾ ਭਰੋਸਾ ਨਾਮ ਦਾਨ ਬਖਸ਼ਣਾ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਦੇ ਸਫਾ ਬਖਸ਼ਣਾ ਪਾਵਨ ਹਜੂਰੀ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਿਰਪਾ ਕਰੋ ਜੀ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਭਾ ਬਖਸ਼ ਕੇ ਕਿਰਤਾਰਥ ਕਰੋ ਜੀ ਉਪਰੰਤ ਸੰਧਿਆ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਿਰਾ ਆਗਿਆ ਭਈ ਅਕਾਲ ਕੀ, ਤਬ ਚਲਾਇਓ ਬੰਥਾ।

0: ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤਾਂ, ਵਡਭਾਗੀ ਹੋ ਜੋ ਸੰਧਿਆ ਸਮੇਂ ਖਾਲਸਾ ਦੀ ਮਾਨ ਸਾਹਿਤੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਪਰਕੇ ਪਾਵਨ ਬਾਣੀ ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਸਰਵਣ ਕਰ ਰਹੇ ਸੀ। ਆਓ ਸੰਧਿਆ ਸਮੇਂ ਦੀ ਮਾਨ ਦੀ ਆਰੰਭਤਾ ਕਰ ਰਹੇ ਨੇ ਸਤਿਕਾਰਯੋਗ ਬੱਚੇ, ਜੋ ਬੱਚੇ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਿੱਖਦੇ ਨੇ, ਉਹਨਾਂ ਪਾਸੋਂ 6:30 ਵਜੇ ਤੱਕ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਉਪਰੰਤ ਭਾਈ ਖਜਾਨ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਾਰੇ ਬੱਚਿਆਂ ਦਾ, ਬੜਾ ਆਨੰਦਮਈ ਕੀਰਤਨ ਬੱਚਿਆਂ ਨੇ ਸਰਵਣ ਕਰਾਇਆ। ਸਾਰਿਆਂ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਇਹ ਬੱਚੇ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਪਾਸੋਂ ਕੀਰਤਨ ਦੀ ਸਿਖਲਾਈ ਲੈ ਰਹੇ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਬੱਚਿਆਂ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਤਰਕਣ, ਹੋਰ ਕੀਰਤਨ ਦੀਆਂ ਦਾਤਾਂ ਬੱਚਿਆਂ ਨੂੰ ਬਖਸ਼ਿਸ਼ ਕਰਨ। ਹਰ ਸਾਲ ਦੀ ਤਰ੍ਹਾਂ ਬੱਚਿਆਂ ਦਾ ਗੁਰਬਾਣੀ ਕੰਠ ਮੁਕਾਬਲਾ ਜੋ ਕਿ 24 ਅਕਤੂਬਰ ਨੂੰ ਹੋ ਰਿਹਾ ਹੈ, ਇਸ ਵਿੱਚ ਵੀ ਬੱਚਿਆਂ ਨੂੰ ਰਜਿਸਟਰ ਕਰਾਓ। ਜਿਨ੍ਹਾਂ ਹੁਣ ਤੱਕ ਬੱਚੇ ਰਜਿਸਟਰ ਨਹੀਂ ਕਰਾਏ, ਜ਼ਰੂਰ ਬੱਚਿਆਂ ਨੂੰ ਰਜਿਸਟਰ ਕਰਾਓ ਤਾਂ ਕਿ ਬੱਚੇ ਇਸ ਗੁਰਬਾਣੀ ਕੰਠ ਮੁਕਾਬਲੇ ਵਿੱਚ ਭਾਗ ਲੈਂਦੇ ਨੇ, ਵੱਧ ਤੋਂ ਵੱਧ ਬਾਣੀਆਂ ਕੰਠ ਕਰਕੇ ਸੁਣਾਉਂਦੇ ਨੇ। ਜਿਹੜੇ ਬੱਚੇ ਗੁਰਬਾਣੀ ਕੰਠ ਕਰਕੇ ਸੁਣਾਉਂਦੇ ਨੇ, ਉਹਨਾਂ ਬੱਚਿਆਂ ਨੂੰ ਖਾਲਸਾ ਦੀਵਾਨ ਸੋਸਾਇਟੀ ਵੱਲੋਂ ਵਿਸ਼ੇਸ਼ ਪ੍ਰਾਈਜ਼ ਦਿੱਤੇ ਜਾਂਦੇ ਨੇ। ਸੋ ਵੱਧ ਤੋਂ ਵੱਧ ਬੱਚਿਆਂ ਨੂੰ ਰਜਿਸਟਰ ਕਰਾਓ ਤਾਂ ਕਿ ਬੱਚੇ ਇਸ ਵਿੱਚ ਭਾਗ ਲੈ ਸਕਣ। ਆਓ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਗੁਰਮਤਿ ਵਿਚਾਰਾਂ ਉਹਨਾਂ ਪਾਸੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੀ, ਗੁਰ ਬਾਣੀ ਕਹੈ ਸੇਵਕ ਜਨ ਮਾਡੈ, ਪ੍ਰਤਖ ਗੁਰੂ ਨਿਸਤਾਰੀ। ਸੱਜਣਾ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬਹਿਟਿਆ ਸੋਹੀਐ, ਸਭਨਾ ਦਾ ਵੀ ਸਾਹੋ।

ਵਾਹਿਗੁਰੂ ਸਾਹਿਬ ਜੀ ਜੁਗੋ ਜੁਗਾ ਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਕੱਦਸ ਹਜ਼ੂਰੀ ਦੇ ਅੰਦਰ ਸੰਧਿਆ ਸਮੇਂ ਸੱਜੀ ਹੋਈ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਅਕਾਲੀ ਬਾਣੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਨੇ। ਕੀਰਤਨ ਦੀ ਹਾਜ਼ਰੀ ਤੋਂ ਉਪਰੰਤ ਕੁਝ ਸਮਾਂ ਗੁਰਮਤਿ ਵਿਚਾਰਾਂ ਦੇ ਦੁਆਰਾ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਰਚਨਾ ਵਾਰਾਂ ਦੀ ਲੜੀਵਾਰ ਕਥਾ ਦੇ ਨਾਲ ਜੁੜਦੇ ਹੋਇਆ ਜੋ ਭਾਈ ਸਾਹਿਬ ਜੀ ਗੁਰੂ ਆਸ਼ੇ ਦੇ ਅਨੁਸਾਰ ਗੁਰੂ ਪ੍ਰੇਮ ਦੇ ਵਿੱਚੋਂ ਉਪਜੇ ਹੋਏ ਗਿਆਨ ਦੀ ਸਾਂਝ ਸਾਡੇ ਨਾਲ ਪਾਉਂਦੇ ਨੇ, ਉਹਦੇ ਨਾਲ ਨਾਲ ਗੁਰਬਾਣੀ ਦੇ ਪਾਵਨ ਬਚਨਾਂ ਦੀ ਸਾਂਝ, ਗੁਰੂ ਇਤਿਹਾਸ ਦੀ ਸਾਂਝ ਪਾਉਣ ਦਾ ਆਪਾਂ ਯਤਨ ਕਰਨਾ ਹੈ। ਕੁਝ ਰੋਜ਼ ਤੋਂ ਭਾਈ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਵਨ ਰਚਨਾ ਵਾਰ ਦੇ ਵਿੱਚ ਜੋ ਪੌੜੀ ਨੰਬਰ 19 ਨੰਬਰ ਪੌੜੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚੋਂ 12ਵੀਂ ਵਾਰ ਦੇ ਵਿੱਚੋਂ ਆਪਾਂ ਆਰੰਭ ਕੀਤੀ ਸੀ, ਉਸੇ ਹੀ ਲੜੀ ਨੂੰ ਅੱਗੇ ਤੋਰਨ ਦਾ ਆਪਾਂ ਨੇ ਯਤਨ ਕਰਨਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਪੌੜੀ ਦੇ ਅੰਦਰ ਲਿਖਦੇ ਨੇ, ਧੰਨ ਗੁਰੂ ਗੁਰਸਿੱਖ ਧੰਨ ਆਦਿ ਪੁਰਖ ਆਦੇਸ਼ ਕਰਾਇਆ ਸਤਿਗੁਰ ਦਰਸ਼ਨ ਧੰਨ ਹੈ ਧੰਨ ਦਿਸ਼ਟ ਗੁਰ ਧਿਆਨ ਧਰਾਇਆ। ਇਸ ਪੌੜੀ ਦੇ ਅੰਦਰ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਤੋਂ ਬਲਿਹਾਰ ਜਾਂਦੇ ਆ, ਗੁਰੂ ਦੇ ਸਿੱਖਾਂ ਤੋਂ ਬਲਿਹਾਰ ਜਾਂਦੇ ਆ, ਗੁਰੂ ਸਾਹਿਬ ਜੀ ਦੀ ਅਹਿਮੀਅਤ, ਗੁਰੂ ਜੀ ਦੀ ਮਿਹਰ ਅਤੇ ਸਿੱਖ ਦਾ ਪਿਆਰ, ਇਹਨਾਂ ਦੋਨਾਂ ਦੀ ਖੇਡ ਦਾ ਸੁਮੇਲ ਜੋ ਹੈ ਉਹ ਸਾਂਝਾ ਕੀਤਾ ਹੈ ਇਸ ਪੌੜੀ ਦੇ ਅੰਦਰ। ਭਾਈ ਗੁਰਦਾਸ ਜੀ ਦੱਸਦੇ ਨੇ ਕਿ ਗੁਰੂ ਦੀ ਮਿਹਰ ਕਿੱਡੀ ਭਾਗਾਂ ਵਾਲੀ ਹੈ, ਕਿੱਡੀ ਬਰਕਤਾਂਮਈ ਹੈ। ਜੋ ਮਿਹਰ ਨੂੰ ਪ੍ਰਾਪਤ ਕਰਦਾ ਹੈ ਉਹ ਬੜੇ ਪ੍ਰੇਮ ਦੇ ਨਾਲ ਉਹ ਵੀ ਇਸ ਦੁਨੀਆਂ ਦੇ ਵਿੱਚ ਭਾਗਾਂ ਵਾਲਾ ਧੰਤਾ ਦੇ ਯੋਗ ਖਵਾਉਂਦਾ ਹੈ। ਸੋ ਪਹਿਲੀ ਗੱਲ ਭਾਈ ਗੁਰਦਾਸ ਜੀ ਨੇ ਜੋ ਦੱਸੀ ਸੀ ਕਿ ਗੁਰ ਧੰਨ ਗੁਰੂ ਗੁਰਸਿੱਖ ਧੰਨ ਆਦਿ ਪੁਰਖ ਆਦੇਸ਼ ਕਰਾਇਆ, ਕਿ ਗੁਰੂ ਸਾਹਿਬ ਜੀ ਧੰਨ ਨੇ ਜਿਨ੍ਹਾਂ ਨੇ ਸੇਵਕ ਨੂੰ ਸਿੱਖ ਨੂੰ ਆਪਣੇ ਚਰਨਾਂ ਦੇ ਨਾਲ ਲਾ ਕੇ ਪਰਮਾਤਮਾ ਦੀ ਬੰਦਗੀ ਕਿਵੇਂ ਕੀਤੀ ਜਾਂਦੀ ਹੈ, ਕਿਵੇਂ ਪਰਮਾਤਮਾ ਦੇ ਨਾਲ ਮਿਲਿਆ ਜਾ ਸਕਦਾ ਹੈ, ਉਸ ਮਾਲਕ ਨੂੰ ਨਮਸਕਾਰ ਕਿਵੇਂ ਕਰਨੀ ਹੈ ਕਿ ਉਸ ਸਜਦੇ ਦੇ ਨਾਲ, ਉਸ ਨਮਸਕਾਰ ਦੇ ਨਾਲ ਪਰਮਾਤਮਾ ਦੀ ਪ੍ਰਸੰਨਤਾ ਮਿਲ ਜਾਵੇ, ਇਹ ਸਤਿਗੁਰੂ ਜੀ ਸਾਨੂੰ ਜਾਚ ਸਿਖਾਉਂਦੇ ਨੇ। ਦੂਜੇ ਬਚਨ ਅਸੀਂ ਭਾਈ ਗੁਰਦਾਸ ਜੀ ਦੇ ਪੜ੍ਹੇ ਨੇ ਕਿ ਸਤਿਗੁਰ ਦਰਸ਼ਨ ਧੰਨ ਹੈ ਧੰਨ ਦ੍ਰਿਸ਼ਟ ਗੁਰ ਧਿਆਨ ਧਰਾਇਆ। ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਵੀ ਧੰਨ ਕਹਿੰਦੇ ਨੇ ਭਾਈ ਗੁਰਦਾਸ ਜੀ। ਭਾਈ ਜੀ ਦੇ ਬਚਨ ਨੇ ਕਿ ਸਤਿਗੁਰੂ ਦੇ ਦਰਸ਼ਨ ਧੰਨ ਨੇ, ਅਤੇ ਧੰਨ ਨੇ ਉਹ ਜਿਹੜੀ ਬਿਰਤੀ ਦੇ ਦ੍ਰਿਸ਼ਟੀ ਦੇ ਮਾਲਕ ਜਿਨ੍ਹਾਂ ਨੇ ਗੁਰੂ ਦੇ ਦੀਦਾਰ ਕਰਕੇ ਫਿਰ ਗੁਰੂ ਦੇ ਦਰ ਤੋਂ ਦੂਰ ਨਹੀਂ ਹੋਏ, ਇੱਕ ਵਾਰੀ ਗੁਰੂ ਦੇ ਦੀਦਾਰ ਕਰ ਲਏ ਅਤੇ ਫਿਰ ਗੁਰੂ ਵਾਲੇ ਹੋ ਕੇ ਇੱਥੇ ਰਹਿ ਗਏ, ਵਾਪਸ ਉਹ ਉਸ ਦੁਨੀਆਂ ਦੇ ਵਿੱਚ ਨਹੀਂ ਗਏ ਜਿਹੜੀ ਦੁਨੀਆਂ ਦੇ ਵਿੱਚੋਂ ਉਹ ਛੱਡ ਕੇ ਗੁਰੂ ਦੇ ਦਰ ਲੱਗੇ ਸਨ। ਗੁਰੂ ਦੇ ਦਰਸ਼ਨਾਂ ਦੀ ਜਦੋਂ ਗੱਲ ਕਰਦੇ ਹਾਂ ਤਾਂ ਬਾਣੀ ਦੇ ਅੰਦਰ ਵੀ ਸਾਨੂੰ ਬੇਅੰਤ ਪ੍ਰਮਾਣਾਂ ਦੇ ਰਾਹੀਂ ਗੁਰੂ ਦੇ ਦਰਸ਼ਨਾਂ ਦੀ ਗੱਲ ਜਿਹੜੀ ਉਹ ਗੁਰੂ ਸਾਹਿਬਾਨਾਂ ਨੇ ਸਮਝਾਈ ਹੈ। ਗੁਰ ਜੀ ਕੇ ਦਰਸ਼ਨ ਕਉ ਬਲ ਜਾਊਂ, ਜਪ ਜਪ ਜੀਵਾਂ ਸਤਿਗੁਰ ਨਾਉਂ। ਉੱਥੇ ਵੀ ਸਤਿਗੁਰੂ ਜੀ ਸਮਝਾਉਂਦੇ ਗੁਰੂ ਦੇ ਦਰਸ਼ਨਾਂ ਤੋਂ ਬਲਹਾਰ ਜਾਂਦੇ ਹਾਂ, ਵਾਰਨੇ ਜਾਂਦੇ ਹਾਂ, ਅਤੇ ਮੈਂ ਗੁਰੂ ਦੇ ਨਾਮ ਨੂੰ ਹੀ ਜਪਦਾ, ਗੁਰੂ ਤੋਂ ਬਿਨਾਂ ਮੈਂ ਕੋਈ ਹੋਰ ਨਹੀਂ ਜਪਦਾ।
ਜਿਵੇਂ ਭੱਟ ਸਾਹਿਬਾਨ ਵੀ ਸਮਝਦੇ ਗੁਰੂ ਗੁਰੂ ਗੁਰ ਕਰਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ। ਕਿਉਂਕਿ ਇਹ ਗੁਰੂ ਦੀ ਪ੍ਰੀਤੀ, ਇਹ ਗੁਰੂ ਦਾ ਜਾਪ, ਗੁਰੂ ਤੋਂ ਧੰਤਾ ਦੇ ਜਿਹੜੇ ਆ ਯੋਗ ਉਹੀ ਜਾਂਦਾ ਏ। ਜਿਹੜਾ ਗੁਰੂ ਦੇ ਸਿਧਾਂਤ ਨੂੰ, ਗੁਰੂ ਦੇ ਪਿਆਰ ਨੂੰ, ਗੁਰੂ ਦੀ ਤਾਕਤ ਨੂੰ, ਗੁਰੂ ਦੀ ਸਮਰੱਥਾ ਨੂੰ ਜਾਣ ਲੈਂਦਾ ਹੈ। ਹੁਣ ਗੁਰੂ ਦੀ ਸਮਰੱਥਾ, ਗੁਰੂ ਨਾਨਕ ਸਾਹਿਬ ਜੀ ਦੇ ਜਿਵੇਂ ਬਚਨ ਆਪਾਂ ਇੱਕ ਦਿਨ ਪੜ੍ਹੇ ਸੀ ਆਸਾ ਜੀ ਦੀ ਵਾਰ ਦੇ, ਕਿ ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਕਿ ਗੁਰੂ ਦੀ ਤਾਕਤ ਕੀ ਹੈ, ਗੁਰੂ ਦੀ ਸਮਰੱਥਾ ਕੀ ਹੈ, ਉਹ ਫਿਰ ਕਦੀ ਵੀ ਗੁਰੂ ਦੇ ਦਰ ਤੋਂ ਦੂਰ ਨਹੀਂ ਹੁੰਦੇ। ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਹੁਣ ਉੱਥੇ ਤਿੰਨ ਸਲੋਕ ਅਸੀਂ ਪੜ੍ਹਦੇ ਹਾਂ ਆਸਾ ਜੀ ਦੀ ਵਾਰ ਦੇ ਆਰੰਭਕ ਪੌੜੀ ਦੇ ਨਾਲ, ਅਤੇ ਤਿੰਨੋਂ ਸਲੋਕ ਹੀ ਗੁਰੂ ਨਾਲ ਸੰਬੰਧਿਤ ਨੇ। ਪਹਿਲਾ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਸਲੋਕ ਨੇ ਰਚਨਾ ਹੈ, ਦੂਜਾ ਗੁਰੂ ਅੰਗਦ ਸਾਹਿਬ ਜੀ ਦਾ, ਅਤੇ ਤੀਜਾ ਫਿਰ ਗੁਰੂ ਨਾਨਕ ਸਾਹਿਬ ਜੀ ਦੀ ਰਚਨਾ ਹੈ। ਉੱਥੇ ਹੁਣ ਤਿੰਨਾਂ ਹੀ ਸਲੋਕਾਂ ਦੇ ਅੰਦਰ ਗੁਰੂ ਦੀ ਅਹਿਮੀਅਤ ਦਾ ਜ਼ਿਕਰ ਕੀਤਾ ਹੈ। ਪਹਿਲੇ ਸਲੋਕ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਸਮਝਾਉਂਦੇ ਨੇ ਕਿ ਗੁਰੂ ਦਾ ਦੀਦਾਰ, ਗੁਰੂ ਦੀ ਰਹਿਮਤ, ਗੁਰੂ ਦੀ ਬਖਸ਼ਿਸ਼ ਏਡੀ ਵੱਡੀ ਹੈ ਕਿ ਜਿੰਨੀ ਵਾਰੀ ਵੀ ਗੁਰੂ ਤੋਂ ਬਲਿਹਾਰ ਜਾਈਏ, ਕੁਰਬਾਨ ਜਾਈਏ, ਉਨਾ ਹੀ ਥੋੜ੍ਹਾ ਹੈ। ਕਿਉਂਕਿ ਸਤਿਗੁਰੂ ਦੇ ਵਿੱਚ ਇੰਨੀ ਤਾਕਤ ਹੈ ਕਿ ਇੱਕ ਖਿਨ ਦੇ ਵਿੱਚ ਹੀ ਉਹ ਜੀਵਾਂ ਨੂੰ ਦੀਦਾਰ ਦੇ ਕੇ ਉਹਨਾਂ ਦੇ ਅਵਗਣ ਕੱਟ ਕੇ ਗੁਣਾਂ ਵਾਲਾ ਬਣਾ ਦਿੰਦੇ ਨੇ। ਹੁਣ ਕਈ ਵਾਰੀ ਅਸੀਂ ਜੀਵਨ ਵਿੱਚ ਵਿਚਰਦੇ ਹਾਂ, ਜਦੋਂ ਇਹ ਗੁਰੂ ਦੇ ਪਿਆਰਿਆਂ ਕੋਲੋਂ ਬਚਨ ਸੁਣਦੇ ਹਾਂ ਗੁਰੂ ਵਾਲੇ ਬਣਨਾ ਚਾਹੀਦਾ, ਅਤੇ ਉਦੋਂ ਦੋ ਤਿੰਨ ਸਵਾਲ ਆਮ ਸਾਡੀ ਲੁਕਾਈ ਦੇ ਜਿਹਨ ਦੇ ਵਿੱਚ, ਸੋਚ ਦੇ ਵਿੱਚ ਆਉਂਦੇ ਨੇ। ਪਹਿਲਾ ਸਵਾਲ ਇਹ ਹੁੰਦਾ ਹੈ ਕਿ ਜਿਸ ਗੁਰੂ ਵਾਲੇ ਅਸੀਂ ਬਣਨਾ ਹੈ ਉਹ ਗੁਰੂ ਦੀ ਸਮਰੱਥਾ ਕੀ ਹੈ, ਗੁਰੂ ਕਰਦਾ ਕੀ ਹੈ। ਦੂਜਾ ਜਿਹੜਾ ਸਵਾਲ ਆਉਂਦਾ ਕਿ ਗੁਰੂ ਦੀ ਪਹੁੰਚ ਕਿੱਥੋਂ ਤੱਕ ਹੈ। ਤੀਜਾ ਸਵਾਲ ਅਸੀਂ ਇਹ ਕਰਦੇ ਕਿ ਜੇ ਗੁਰੂ ਵਾਲੇ ਨਾ ਬਣੀਏ ਤਾਂ ਸਾਡੇ ਜੀਵਨ ਦੇ ਵਿੱਚ ਨੁਕਸਾਨ ਕੀ ਹੋਵੇਗਾ। ਹੁਣ ਤਿੰਨਾਂ ਹੀ ਸਲੋਕਾਂ ਦੇ ਵਿੱਚ ਇਹ ਸਾਡੇ ਲੁਕਾਈ ਦੇ ਤਿੰਨੇ ਸਵਾਲਾਂ ਦੇ ਜਵਾਬ ਗੁਰੂ ਸਾਹਿਬਾਨ ਨੇ ਦਿੱਤੇ ਨੇ। ਪਹਿਲਾ ਸਵਾਲ ਇਹ ਹੈ ਕਿ ਗੁਰੂ ਕਰਦਾ ਕੀ ਹੈ, ਗੁਰੂ ਦਾ ਕਾਰਜ ਕੀ ਹੈ, ਅਤੇ ਗੁਰੂ ਨਾਨਕ ਸਾਹਿਬ ਜੀ ਉਹਦਾ ਜਵਾਬ ਦਿੰਦੇ ਕਿ ਗੁਰੂ ਸਾਹਿਬ ਕਰਦੇ ਨੇ ਆਮ ਤੋਂ ਖਾਸ ਬਣਾ ਦਿੰਦੇ ਨੇ। ਵਿਕਾਰਾਂ ਵਿੱਚ, ਨਸ਼ਿਆਂ ਵਿੱਚ ਡਿੱਗਿਆਂ ਹੋਇਆਂ ਨੂੰ ਧਰਮ ਦੇ ਮਾਰਗ 'ਤੇ ਚਲਾ ਦਿੰਦੇ ਨੇ। ਅਤੇ ਆਪਾਂ ਜਦੋਂ ਇਤਿਹਾਸ ਵਿੱਚ ਪੜ੍ਹਦੇ ਤਾਂ ਬੇਅੰਤ ਉਦਾਹਰਨਾਂ ਸਾਨੂੰ ਮਿਲਦੀਆਂ ਨੇ ਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਗੁਰੂ ਦੇ ਦਰ ਦੇ ਉਪਦੇਸ਼ ਨੂੰ ਸੁਣ ਲਿਆ, ਗੁਰੂ ਦੀ ਗੱਲ ਨੂੰ ਮੰਨ ਲਿਆ, ਗੁਰੂ ਦੇ ਦੀਦਾਰ ਕਰ ਲਏ, ਅਤੇ ਗੁਰੂ ਜੀ ਨੇ ਫਿਰ ਉਹਨਾਂ ਦੇ ਜੀਵਨ ਦੇ ਵਿੱਚ ਬੜੀ ਵੱਡੀ ਤਬਦੀਲੀ ਲੈ ਆਉਂਦੀ। ਅਸੀਂ ਚਾਹੇ 10 ਗੁਰੂ ਸਾਹਿਬਾਨ ਦੇ ਜੀਵਨ ਪੜ੍ਹਦੇ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੱਕ, ਅਤੇ ਜਿਸ ਵੀ ਗੁਰੂ ਦਾ ਇਤਿਹਾਸ ਅਸੀਂ ਪੜ੍ਹਾਂਗੇ ਉਹਦੇ ਵਿੱਚ ਅਨੇਕਾਂ ਹੀ ਸਾਖੀਆਂ ਸਾਨੂੰ ਇਸ ਗੱਲ ਦੀ ਉਦਾਹਰਨ ਦਿੰਦੀਆਂ ਕਿ ਦੇਖੋ ਕਿਵੇਂ ਕਿਵੇਂ ਉਧਾਰ ਕੀਤਾ ਇਹ ਗੁਰੂ ਸਾਹਿਬਾਨ ਨੇ ਆਪਣੇ ਸਿੱਖਾਂ ਦਾ। ਜਦੋਂ ਅਸੀਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਸਮੇਂ ਦਾ ਇਤਿਹਾਸ ਪੜ੍ਹਦੇ ਹਾਂ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਸਮੇਂ ਵੀ ਬੇਅੰਤ ਸੰਗਤਾਂ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕੋਲੋਂ ਅਗਵਾਈ ਪ੍ਰਾਪਤ ਕਰਕੇ ਜੀਵਨ ਨੂੰ ਸੰਵਾਰਿਆ, ਉਹਦੇ ਵਿੱਚ ਜਦੋਂ ਗੁਰੂ ਹਰਿਰਾਏ ਸਾਹਿਬ ਜੀ ਦੇ ਪਾਵਨ ਇਤਿਹਾਸ ਪੜ੍ਹਦੇ ਹਾਂ ਅਤੇ ਇਤਿਹਾਸ ਦੇ ਵਿੱਚ ਇਹ ਜ਼ਿਕਰ ਆਉਂਦਾ ਹੈ ਕਿ ਪਿਸ਼ਾਵਰ ਦੀ ਧਰਤੀ ਤੋਂ ਕੁਝ ਸਿੱਖ ਸੰਗਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਦੀਦਾਰ ਕਰਨ ਵਾਸਤੇ ਆਉਂਦੀਆਂ, ਕਿਉਂਕਿ ਪਹਿਲਿਆਂ ਸਮਿਆਂ ਦੇ ਵਿੱਚ ਨਾ ਸੰਗਤਾਂ ਖਾਸ ਕਰਕੇ ਦੂਰ ਦੁਰਾਡੇ ਤੋਂ, ਇੱਕ ਤਾਂ ਸੰਗਤ ਦੇ ਨਾਲ ਜਥੇ ਦੇ ਨਾਲ ਜਾਣਾ ਔਰਾ ਕੁਝ ਹੋਰ ਹੁੰਦਾ ਏ, ਆਨੰਦਮਈ ਸਮਾਂ ਬਣਦਾ ਹੈ। ਦੂਜਾ ਇੱਕ ਰਾਹ ਰਸਤੇ ਉਹੋ ਜਿਹੇ ਮਾਰਗ ਉਹੋ ਜਿਹਾ ਹੁੰਦਾ ਸੀ ਵੀ ਇਕੱਲੇ ਕਹਿਰੇ ਦਾ ਇੱਕ ਦੋ ਜਾਣਿਆਂ ਦਾ ਨਿਕਲਣਾ ਔਖਾ ਹੁੰਦਾ ਸੀ, ਜਥੇ ਦੇ ਰੂਪ ਦੇ ਵਿੱਚ ਜਾਣਾ, ਬਾਣੀ ਪੜ੍ਹਦਿਆਂ ਜਾਣਾ। ਇਸ ਤਰ੍ਹਾਂ ਹੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਸਮੇਂ ਪਿਸ਼ਾਵਰ ਦਾ ਇਲਾਕਾ ਜੋ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ, ਉੱਥੋਂ ਸੰਗਤਾਂ ਇੱਕ ਜਥਾ ਬਣਾ ਕੇ ਕੀਰਤਪੁਰ ਸਾਹਿਬ ਵਿਖੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਕੋਲ ਦੀਦਾਰ ਕਰਨ ਵਾਸਤੇ ਤੁਰੀਆਂ ਨੇ।
ਹੁਣ ਜਦੋਂ ਗੁਰੂ ਘਰ ਪਹੁੰਚਦੇ ਆ ਨਾ ਜੀ, ਜਿੱਥੇ ਸੰਗਤ ਦਾ ਬਹੁਤ ਇਕੱਠ ਹੋਵੇ, ਉੱਥੇ ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਹੀ ਗੁਰੂ ਦੇ ਪਿਆਰ ਵਾਲੇ ਹੁੰਦੇ ਨੇ ਅਤੇ ਸਾਰੇ ਗੁਰੂ ਦੀ ਬਰਕਤ ਲੈਣ ਵਾਸਤੇ ਆਉਂਦੇ ਨੇ। ਉਸ ਇਕੱਠ ਦੇ ਵਿੱਚ ਕਈ ਤਰ੍ਹਾਂ ਦੇ ਲੋਕ ਵੀ ਸ਼ਾਮਿਲ ਹੋ ਜਾਂਦੇ, ਜਿਵੇਂ ਕੋਈ ਮਾੜੀ ਬਿਰਤੀ ਨੂੰ ਲੈ ਕੇ ਆਉਂਦਾ, ਕੋਈ ਚੋਰੀ ਕਰਨ ਆਉਂਦਾ, ਕੋਈ ਝਗੜਾ ਕਰਨ ਆਉਂਦਾ, ਕੋਈ ਕਈ ਤਰ੍ਹਾਂ ਦੀ ਬਿਰਤੀ ਲੈ ਕੇ ਆਉਂਦੇ ਨੇ। ਹੁਣ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਵੱਲ ਇੱਧਰ ਚੱਲਣ ਲੱਗੇ ਨੇ ਅਤੇ ਉਸ ਜਥੇ ਦੀ ਜਾਣਕਾਰੀ ਇੱਕ ਮਿਲਦੀ ਹੈ, ਭਾਈ ਜਸਵੰਤ ਰਾਏ ਉਹਦਾ ਨਾਮ ਹੈ, ਚੋਰੀ ਦੀ ਲੱਤ ਹੈ ਉਹਨੂੰ, ਜਿੱਥੇ ਵੀ ਮੌਕਾ ਮਿਲਦਾ ਹੱਥ ਸਾਫ਼ ਕਰਦਾ, ਚੋਰੀ ਕਰਦਾ ਹੈ। ਹੁਣ ਮਨ ਦੇ ਵਿੱਚ ਸੋਚਿਆ, ਸੰਗਤ ਕੋਲੋਂ ਵੀ ਸੁਣਿਆ ਕਿ ਕੀਰਤਪੁਰ ਸਾਹਿਬ ਵਿਖੇ ਬਹੁਤ ਜਿਹੜੀਆਂ ਰੌਣਕਾਂ ਨੇ, ਸੰਗਤ ਹੁੰਦੀ ਹੈ ਉੱਥੇ ਕਾਫ਼ੀ, ਅਤੇ ਹੁਣ ਜਿੱਥੇ ਇਕੱਠ ਉੱਥੇ ਚੋਰ ਨੂੰ ਖੁਸ਼ੀ ਹੁੰਦੀ ਵੀ ਜਿੱਥੇ ਜ਼ਿਆਦਾ ਲੋਕ ਹੋਣਗੇ ਉੱਥੇ ਚੋਰੀ ਕਰਨੀ ਹੋਰ ਸੌਖੀ ਹੁੰਦੀ, ਜ਼ਿਆਦਾ ਉੱਥੇ ਚੋਰੀ ਦਾ ਮੌਕਾ ਮਿਲਦਾ ਹੈ। ਜਸਵੰਤ ਰਾਏ ਜੀ ਵੀ ਉਸ ਜਥੇ ਦੇ ਨਾਲ ਚੱਲ ਪਏ ਅਤੇ ਜਦੋਂ ਕੀਰਤਪੁਰ ਸਾਹਿਬ ਵਿਖੇ ਆਏ ਨੇ, ਹੁਣ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰਬਾਰ ਵਿੱਚ ਗਏ ਅਤੇ ਜਿਵੇਂ ਆਪਾਂ ਦੇਖਦੇ ਨਾ, ਜਿਹੜੇ ਬੰਦੇ ਦੇ ਅੰਦਰ ਗੁਨਾਹ ਹੋਵੇ ਉਹ ਕਦੀ ਵੀ ਕਿਸੇ ਨਾਲ ਨਿਗਾਹ ਮਿਲਾ ਕੇ ਗੱਲ ਨਹੀਂ ਕਰਦਾ, ਉਹਦੇ ਅੱਖਾਂ ਨੀਵੀਆਂ ਹੋ ਜਾਂਦੀਆਂ ਨੇ। ਹੁਣ ਜਸਵੰਤ ਰਾਏ ਜੀ ਵੀ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਕੋਲ ਆਏ, ਦਰਬਾਰ ਵਿੱਚ ਸੰਗਤ ਦੇ ਨਾਲ ਆਏ ਨੇ, ਅਤੇ ਮਨ ਦੇ ਵਿੱਚ ਇਹ ਵਿਚਾਰ ਵੀ ਆ ਰਹੀ ਹੈ ਕਿ ਇਹ ਲੋਕ ਇੰਨੀ ਭਾਵਨਾ ਦੇ ਨਾਲ ਤੁਰੇ ਨੇ, ਰਸਤੇ ਵਿੱਚ ਵੀ ਗੁਰੂ ਦਾ ਜਸ ਗਾਉਂਦੇ ਆ ਰਹੇ ਨੇ, ਜਸਵੰਤ ਰਾਏ ਕੋਈ ਨਾ ਕੋਈ ਗੱਲ ਤਾਂ ਇਸ ਗੁਰੂ ਘਰ ਦੇ ਵਿੱਚ ਹੈ, ਗੁਰੂ ਦੇ ਵਿੱਚ ਕੋਈ ਨਾ ਕੋਈ ਕਲਾ ਤਾਂ ਹੈ, ਕੋਈ ਨਾ ਕੋਈ ਤਾਕਤ ਤਾਂ ਹੈ ਨਾ ਕਿ ਇਹ ਲੋਕ ਐਡੀ ਦੂਰ ਤੋਂ ਚੱਲ ਕੇ ਆਪਣਾ ਸਮਾਂ ਕੱਢ ਕੇ ਕਈ ਦਿਨ ਲੱਗ ਜਾਂਦੇ ਆਉਣ ਜਾਣ ਵਿੱਚ, ਕੀਮਤੀ ਕਮਾਈਆਂ ਦੇ ਵਿੱਚੋਂ ਪਟਾਵਾਂ ਲੈ ਕੇ ਆਏ ਨੇ, ਗੁਰੂ ਗੁਰੂ ਜਪ ਰਹੇ ਨੇ, ਇਹਨਾਂ ਨੂੰ ਕੋਈ ਦੁੱਖ ਦੀ ਸੁੱਖ ਦੀ ਨਹੀਂ, ਇਹ ਆਨੰਦ ਖੇੜਾ ਹੀ ਵੱਖਰਾ ਬਣਿਆ ਪਿਆ ਹੈ, ਕੋਈ ਨਾ ਕੋਈ ਗੱਲ ਹੈ, ਇਸ ਤਰ੍ਹਾਂ ਦੀਆਂ ਵਿਚਾਰਾਂ ਚੱਲ ਰਹੀਆਂ ਨੇ। ਫਿਰ ਮਨ ਵਿੱਚ ਵਿਚਾਰ ਆ ਗਈ ਕਿ ਮੈਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਤਾਂ ਜਾਣੀ ਜਾਣ ਮੰਨਾਂਗਾ, ਤਾਂ ਵੇਖਾਂਗਾ ਕਿ ਵਾਕਿਆ ਹੀ ਗੁਰੂ ਵਿੱਚ ਤਾਕਤ, ਜੇ ਮੇਰੇ ਗੁਨਾਹਾਂ ਨੂੰ ਜਾਣ ਲੈਣ 'ਤੇ, ਜੇ ਮੇਰੇ ਅੰਦਰਲੀ ਜਾਣ ਲੈਣ 'ਤੇ। ਹੁਣ ਜਾਣੀ ਜਾਣ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਜਦੋਂ ਬੈਠੇ ਨੇ, ਸੰਗਤ ਆਈ ਹੈ, ਜਸਵੰਤ ਰਾਏ ਵੀ ਆਏ ਨੇ, ਅੱਖਾਂ ਨੀਵੀਆਂ ਨੇ, ਆ ਕੇ ਸੰਗਤ ਦੇ ਵਿੱਚ ਜਦੋਂ ਬੈਠ ਗਏ ਅਤੇ ਉਸ ਵੇਲੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਸਾਖੀ ਆਰੰਭ ਕਰ ਦਿੱਤੀ, ਚੋਰ ਕੀ ਹਾਮਾ ਭਰੈ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ। ਹੁਣ ਜਦੋਂ ਚੋਰੀ ਦੀ ਸਾਖੀ ਚਲਾ ਦਿੱਤੀ ਕਿ ਚੋਰੀ ਕਰਨੀ ਗੁਨਾਹ ਹੈ, ਸਾਰਾ ਸਮਝਾਉਣਾ ਸ਼ੁਰੂ ਕੀਤਾ ਅਤੇ ਜਸਵੰਤ ਰਾਏ ਦੇ ਅੰਦਰ ਖੜਕ ਗਈ ਕਿ ਲੱਗਦਾ ਗੁਰੂ ਜੀ ਮੇਰੇ ਅੰਦਰਲੀ ਵੇਦਨਾ ਨੂੰ ਜਾਣ ਗਏ ਨੇ। ਫਿਰ ਸੋਚਦਾ ਹੈ ਕਿ ਹੋ ਸਕਦਾ ਹੈ ਜਿਵੇਂ ਰੋਜ਼ਾਨਾ ਦਾ ਉਪਦੇਸ਼ ਕਰਦੇ ਨੇ, ਅੱਜ ਵੀ ਉਸੇ ਹਿਸਾਬ ਦੇ ਨਾਲ ਲੜੀ ਨੂੰ ਆਰੰਭ ਕਰ ਲਿਆ ਹੋਵੇ, ਹੋ ਸਕਦਾ ਹੈ ਸੁਭਾਵਿਕ ਜੀ ਗੱਲ ਹੋਵੇ। ਮੈਂ ਤਾਂ ਮੰਨਾਂਗਾ ਜੇ ਮੇਰਾ ਨਾਂ ਲੈ ਕੇ ਮੈਨੂੰ ਕਹਿਣ, ਅਤੇ ਫਿਰ ਮੈਂ ਮੰਨਾਂਗਾ ਵੀ ਵਾਕਿਆ ਹੀ ਗੁਰੂ ਜੀ ਜਾਣਦੇ ਨੇ, ਮੇਰੇ 'ਤੇ ਹੀ ਗੱਲ ਲਾ ਕੇ ਰੱਖੀ ਹੈ। ਹੁਣ ਜਦੋਂ ਸੰਗਤ ਦੇ ਵਿੱਚ ਬੈਠੇ ਨੇ ਭਾਈ ਜਸਵੰਤ ਰਾਏ ਜੀ, ਸਤਿਗੁਰੂ ਜੀ ਨੇ ਸਾਖੀ ਸਾਂਝੀ ਕਰਦਿਆਂ ਕਰਦਿਆਂ, ਚੋਰ ਦਾ ਕੰਮ ਚੰਗਾ ਨਹੀਂ, ਚੋਰੀ ਕਰਨੀ ਚੰਗੀ ਨਹੀਂ, ਸਮਾਜ ਵਿੱਚ ਇੱਜ਼ਤ ਨਹੀਂ ਰਹਿੰਦੀ, ਮਾਰ ਪੈਂਦੀ ਹੈ, ਜਮ੍ਹਾਂ ਦੇ ਦਰ 'ਤੇ ਮਾਰ ਪੈਂਦੀ, ਇਸ ਤਰ੍ਹਾਂ ਸਮਝਾਉਂਦਿਆਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਫਿਰ ਕਹਿਣ ਲੱਗੇ, ਕਿਉਂ ਜਸਵੰਤ ਰਾਏ ਜੀ, ਚੋਰੀ ਕਰਨੀ ਮਾੜੀ ਗੱਲ ਹੈ ਨਾ? ਜਦੋਂ ਇੰਨੀ ਗੱਲ ਕਹੀ, ਨਾਮ ਲਿਆ ਜਸਵੰਤ ਰਾਏ, ਅਤੇ ਜਸਵੰਤ ਰਾਏ ਜੀ ਦੌੜ ਕੇ ਚਰਨਾਂ 'ਤੇ ਢਹਿ ਪਏ, ਕਹਿਣ ਲੱਗੇ ਮਹਾਰਾਜ ਜਿਵੇਂ ਔਗਣਾਂ ਨੂੰ ਜਾਣ ਗਏ ਜੀ, ਹੁਣ ਇੱਕ ਕਿਰਪਾ ਹੋਰ ਕਰ ਦਿਓ, ਇਹ ਬਖਸ਼ ਦਿਓ ਮੈਨੂੰ, ਮੇਰੇ ਔਗਣ ਨਿਕਲ ਜਾਣ, ਮੈਂ ਵੀ ਚੰਗਾ ਬਣ ਜਾਵਾਂ। ਹੁਣ ਗੁਰੂ ਦੇ ਘਰ ਦੇ ਵਿੱਚ ਆਇਆ ਅਤੇ ਚੋਰੀ ਕਰਨ ਵਾਸਤੇ ਸੀ, ਪਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰ 'ਤੇ ਆ ਕੇ ਸਗੋਂ ਸਾਰੀਆਂ ਬੁਰਿਆਈਆਂ ਚੁਰਾ ਦਿੱਤੀਆਂ, ਆਪਣੇ ਅੰਦਰੋਂ ਖਤਮ ਕਰ ਦਿੱਤੀਆਂ। ਇਹ ਹੁਣ ਗੁਰੂ ਦੇ ਦੀਦਾਰ ਦੀ ਗੱਲ ਹੈ, ਗੁਰੂ ਦੇ ਦਰਸ਼ਨ ਕਰਕੇ ਭਾਈ ਜਸਵੰਤ ਰਾਏ ਜੀ ਦਾ ਜੀਵਨ ਬਦਲ ਗਿਆ। ਅਤੇ ਇੱਥੇ ਵੀ ਫਿਰ ਜਦੋਂ ਇੱਕ ਵਾਰੀ ਉਹਨੇ ਮੱਥਾ ਰੱਖ ਦਿੱਤਾ ਨਾ, ਜਿਵੇਂ ਭਾਈ ਗੁਰਦਾਸ ਜੀ ਕਹਿੰਦੇ, ਸਤਿਗੁਰ ਦਰਸ਼ਨ ਧਨ ਹੈ, ਧਨ ਦਿਸ਼ਟ ਗੁਰ ਧਿਆਨ ਧਰਾਇਆ। ਹੁਣ ਜਸਵੰਤ ਰਾਏ ਜੀ ਨੇ ਜੇ ਇੱਕ ਵਾਰੀ ਮੱਥਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ 'ਤੇ ਰੱਖਿਆ,
ਫਿਰ ਪਰਤ ਕੇ ਚੁੱਕ ਕੇ ਦੁਨੀਆਂ ਵਾਲੇ ਪਾਸੇ ਨਹੀਂ ਗਏ। ਜਿੰਨਾ ਸਮਾਂ ਬਤੀਤ ਹੋਇਆ ਸੰਸਾਰ ਅੰਦਰ, ਗੁਰੂ ਬਾਣੀ ਦੇ ਵਿੱਚ, ਗੁਰੂ ਦ੍ਰਿਸ਼ਟੀ ਦੇ ਅੰਦਰ, ਗੁਰੂ ਗਿਆਨ ਦੇ ਅੰਦਰ ਉਹਨਾਂ ਨੇ ਬਤੀਤ ਕੀਤਾ ਹੈ। ਜੋ ਅਸੀਂ ਵਿਚਾਰ ਸਾਂਝੀ ਕਰ ਰਹੇ ਸਾਂ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਗੁਰੂ ਦੇ ਕਾਰਜ ਦੀ ਗੱਲ ਕਰਦਿਆਂ ਦੱਸਦੇ ਕਿ ਗੁਰੂ ਦਾ ਕਾਰਜ ਹੀ ਇਹ ਹੈ, ਗੁਰੂ ਦਾ ਕੰਮ ਹੀ ਇਹ ਹੈ ਕਿ ਅਵਗਣਾਂ ਦੇ ਵਿੱਚ ਫਸਿਆਂ ਹੋਇਆਂ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜਨਾ, ਪਰਮਾਤਮਾ ਦੇ ਦਰ 'ਤੇ ਕਿਵੇਂ ਮੱਥਾ ਟੇਕਣਾ, ਕਿਵੇਂ ਬੰਦਗੀ ਕਰਨੀ, ਕਿਵੇਂ ਸੁਰਖਰੂ ਹੋਣਾ ਹੈ, ਇਹ ਗੁਰੂ ਜੀ ਨੇ ਦਰਸਾਉਣਾ ਹੈ। ਅਤੇ ਧੰਨ ਗੁਰੂ ਨਾਨਕ ਸਾਹਿਬ ਜੀ ਪਹਿਲੇ ਸਲੋਕ ਵਿੱਚ ਹੀ ਇਹ ਕਹਿੰਦੇ ਨੇ, ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਅਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਇਹ ਤਾਂ ਸੀ ਗੁਰੂ ਦਾ ਕਾਰਜ ਕਿ ਗੁਰੂ ਜੀ ਕਰਦੇ ਕੀ ਹੈ। ਹੁਣ ਦੂਜਾ ਸਵਾਲ ਜਿਹੜਾ ਮਨੁੱਖ ਦੇ ਅੰਦਰ ਪੈਦਾ ਹੁੰਦਾ ਹੈ ਕਿ ਗੁਰੂ ਦੀ ਪਹੁੰਚ ਕਿੱਥੋਂ ਤੱਕ ਹੈ, ਗੁਰੂ ਦੀ ਤਾਕਤ ਕਿੱਥੋਂ ਤੱਕ ਹੈ। ਅਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਕਹਿਣ ਲੱਗੇ, ਭਲਿਆ ਇਹਦਾ ਜਵਾਬ ਅਸੀਂ ਦਿੰਦੇ ਹਾਂ ਤੁਹਾਨੂੰ, ਕਿਉਂਕਿ ਅਸੀਂ ਗੁਰੂ ਵਾਲੇ ਬਣ ਕੇ ਗੁਰੂ ਦੀ ਅਜ਼ਮਤ ਨੂੰ ਦੇਖਿਆ ਹੈ। ਕਿਉਂਕਿ ਭਾਈ ਲਹਿਣਾ ਜੀ ਦੇ ਰੂਪ ਅੰਦਰ ਆਪਾਂ ਕੱਲ੍ਹ ਵੀ ਸਾਖੀਆਂ ਸਾਂਝੀਆਂ ਕੀਤੀਆਂ ਸੀ ਕਿ ਭਾਈ ਲਹਿਣਾ ਜੀ ਨੇ ਗੁਰੂ ਦੀ ਅਜ਼ਮਤ ਨੂੰ ਦੇਖ ਲਿਆ ਸੀ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਅੰਦਰ, ਕਿ ਗੁਰੂ ਦੀ ਅਜ਼ਮਤ ਕੀ ਹੈ, ਗੁਰੂ ਦੀ ਸਮਰੱਥਾ ਕੀ ਹੈ। ਤਾਂ ਹੀ ਤਾਂ ਗੁਰੂ ਅੰਗਦ ਸਾਹਿਬ ਜੀ ਦੇ ਰੂਪ ਵਿੱਚ ਫਿਰ ਉਹਨਾਂ ਕਿਹਾ ਸੀ, ਜਿਸ ਪਿਆਰੀ ਸਿਉਨੇ ਤਿਸ ਆਗੈ ਮਰ ਚੱਲੀਏ, ਤਿਕ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਹੁਣ ਗੁਰੂ ਅੰਗਦ ਸਾਹਿਬ ਜੀ ਦੂਜੇ ਸਲੋਕ ਦੇ ਅੰਦਰ ਫਿਰ ਇਸ ਗੱਲ ਦੀ ਪ੍ਰੋੜਤਾ ਕਰਦੇ ਕਿ ਗੁਰੂ ਦੀ ਪਹੁੰਚ ਕਿੱਥੋਂ ਤੱਕ ਹੈ। ਉਹਨਾਂ ਨੇ ਫਿਰ ਬਚਨ ਸਾਂਝੇ ਕੀਤੇ, ਕਹਿਣ ਲੱਗੇ ਕਿ ਦੇਖੋ, ਦੁਨੀਆਂ ਦੇ ਵਿੱਚ ਰਾਤ ਕਿੰਨੀ ਵੀ ਹਨੇਰੀ ਹੋਵੇ, ਕਿੰਨਾ ਵੀ ਹਨੇਰਾ ਉੱਥੇ ਕਿਉਂ ਨਾ ਹੋਵੇ, ਕਾਲੀ ਬੋਲੀ ਰਾਤ ਕਿਉਂ ਨਾ ਹੋਵੇ, ਪਰ ਜਦੋਂ ਚੰਦਰਮਾ ਚੜ੍ਹਦਾ ਏ, ਆਕਾਸ਼ ਦੇ ਵਿੱਚ ਦਿਖਾਈ ਦਿੰਦਾ ਏ, ਉਸ ਵੇਲੇ ਸਾਰਾ ਹੀ ਹਨੇਰਾ ਜਿਹੜਾ ਉਹ ਦੂਰ ਹੋ ਜਾਂਦਾ, ਧਰਤੀ 'ਤੇ ਤੁਰੀ ਜਾਂਦੀ ਕੀੜੀ ਤੱਕ ਵੀ ਉਸ ਵੇਲੇ ਦਿਖਾਈ ਦਿੰਦੀ ਜਦੋਂ ਪੂਰੇ ਸਰੂਪ ਦੇ ਵਿੱਚ ਚੰਦਰਮਾ ਆਕਾਸ਼ ਦੇ ਵਿੱਚ ਚਮਕਦਾ ਹੈ। ਫਿਰ ਦੂਜੀ ਗੱਲ ਸੂਰਜ ਦੀ ਕੀਤੀ ਕਿ ਸੂਰਜ ਦੀ ਰੌਸ਼ਨੀ ਦੇਖੋ, ਇੱਕ ਸੂਰਜ ਦੀ ਰੌਸ਼ਨੀ ਸਾਨੂੰ ਬਰਦਾਸ਼ਤ ਕਰਨੀ ਔਖੀ ਹੋ ਜਾਂਦੀ ਹੈ। ਅਤੇ ਸਤਿਗੁਰੂ ਜੀ ਨੇ ਫਿਰ ਸਮਝਾਇਆ, ਕਹਿੰਦੇ ਇਹੋ ਜੇ ਸੈਂਕੜੇ ਚੰਦਰਮਾ ਅਤੇ ਹਜ਼ਾਰਾਂ ਸੂਰਜ ਵੀ ਚੜ੍ਹ ਜਾਣ, ਤਾਂ ਵੀ ਉਹ ਅਗਿਆਨਤਾ ਦਾ ਹਨੇਰਾ ਜਿਹੜਾ ਮਨੁੱਖਤਾ ਦੇ ਹਿਰਦੇ ਦੇ ਵਿੱਚ ਹੈ ਨਾ, ਉਹ ਇਹ ਸਾਰੇ ਚੰਦਰਮਾ ਅਤੇ ਸੂਰਜ ਸੈਂਕੜੇ ਹਜ਼ਾਰਾਂ ਮਿਲ ਕੇ ਵੀ ਦੂਰ ਨਹੀਂ ਕਰ ਸਕਦੇ। ਪਰ ਸਤਿਗੁਰੂ ਵਿੱਚ ਇਹ ਤਾਕਤ ਹੈ ਕਿ ਸਤਿਗੁਰੂ ਦਾ ਗਿਆਨ ਉਹ ਹਿਰਦੇ ਵਿਚਲੀ ਅਗਿਆਨਤਾ ਨੂੰ ਬਾਹਰ ਕੱਢ ਦਿੰਦਾ ਹੈ। ਇਸ ਕਰਕੇ ਗੁਰੂ ਨੂੰ ਧੰਨ ਕਹਿਣਾ ਹੈ ਅਸੀਂ, ਕਿਉਂਕਿ ਜਿੱਥੇ ਹੁਣ ਹਿਰਦੇ ਦਾ ਅਗਿਆਨ ਹੈ, ਅਗਿਆਨਤਾ ਦਾ ਹਨੇਰਾ ਹੈ, ਇਹਨੂੰ ਬਾਹਰੀ ਕੋਈ ਲਾਈਟ, ਕੋਈ ਬਲਬ, ਕੋਈ ਟਿਊਬ, ਕੋਈ ਚੰਦਰਮਾ, ਸੂਰਜ ਦੀ ਰੌਸ਼ਨੀ ਇਹ ਸਾਡੇ ਹਿਰਦੇ ਦੀ ਅਗਿਆਨਤਾ ਨੂੰ ਦੂਰ ਨਹੀਂ ਕਰ ਸਕਦੇ। ਉੱਥੇ ਕੇਵਲ ਅਤੇ ਕੇਵਲ ਗੁਰੂ ਦੇ ਗਿਆਨ ਨੇ ਪ੍ਰਕਾਸ਼ ਕਰਕੇ, ਚਾਨਣ ਕਰਕੇ ਅੰਦਰੋਂ ਹਨੇਰਾ ਦੂਰ ਕਰਨਾ ਹੈ। ਅਤੇ ਕਹਿਣ ਲੱਗੇ ਇਹ ਕੇਵਲ ਅਤੇ ਕੇਵਲ ਤਾਕਤ ਗੁਰੂ ਦੇ ਵਿੱਚ ਹੈ। ਜਦੋਂ ਅਸੀਂ ਬਚਨ ਪੜ੍ਹਦੇ ਹਾਂ ਤੇ ਸਤਿਗੁਰੂ ਜੀ ਸਮਝਾਉਂਦੇ ਨੇ, ਜੇ ਸੌ ਚੰਦਾ ਉਗਵੇਂ ਸੂਰਜ ਚੜ੍ਹੇ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ, ਕਿ ਇੰਨਾ ਕੁਝ ਹੁੰਦਿਆਂ ਹੋਇਆਂ ਵੀ ਸੈਂਕੜੇ ਹਜ਼ਾਰਾਂ ਸੂਰਜ ਚੰਦਰਮਾ ਰਲ ਕੇ ਵੀ ਮਨੁੱਖ ਦੇ ਹਿਰਦੇ ਦੀ ਅਗਿਆਨਤਾ ਦਾ ਹਨੇਰਾ ਦੂਰ ਨਹੀਂ ਕਰ ਸਕਦੇ। ਉਹ ਕੇਵਲ ਅਤੇ ਕੇਵਲ ਗੁਰੂ ਦਾ ਗਿਆਨ ਹੀ ਉੱਥੇ ਸਾਨੂੰ ਜਿਹੜਾ ਰੌਸ਼ਨੀ ਦੇ ਕੇ ਅਤੇ ਚਾਨਣ ਬਖਸ਼ਦਾ ਹੈ। ਇਸੇ ਕਰਕੇ ਭੱਟ ਸਾਹਿਬਾਨਾਂ ਨੇ ਵੀ ਸਮਝਾਇਆ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝਣਾ ਆਵੈ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰੂ ਤੋਂ ਬਿਨਾਂ ਉਹ ਅਗਿਆਨਤਾ ਦਾ ਹਨੇਰਾ ਅੰਦਰੋਂ ਦੂਰ ਨਹੀਂ ਹੁੰਦਾ। ਸਤਿਗੁਰੂ ਜੀ ਦੀ ਪਹੁੰਚ ਉੱਥੋਂ ਤੱਕ ਹੈ ਜਿੱਥੇ ਹਜ਼ਾਰਾਂ ਸੂਰਜ ਚੰਦਰਮਾ ਵੀ ਜਿਹੜੇ ਪਹੁੰਚ ਨਹੀਂ ਕਰ ਸਕਦੇ। ਤੀਜਾ ਸਵਾਲ ਜਿਹੜਾ ਸੀ ਉਹ ਸਾਡੇ ਮਨਾਂ ਦੇ ਵਿੱਚ ਹੁੰਦਾ ਹੈ ਕਿ ਗੁਰੂ ਵਾਲੇ ਨਹੀਂ ਬਣਾਂਗੇ ਤਾਂ ਸਾਡੇ ਜੀਵਨ ਦੇ ਵਿੱਚ ਘਾਟ ਕਿਹੜੀ ਆਵੇਗੀ, ਨੁਕਸਾਨ ਕੀ ਹੋਵੇਗਾ। ਅਤੇ ਗੁਰੂ ਨਾਨਕ ਸਾਹਿਬ ਜੀ ਫਿਰ ਤੀਜੇ ਸਲੋਕ ਦੇ ਅੰਦਰ ਇਹ ਉਦਾਹਰਣ ਦੇ ਕੇ ਸਮਝਾਉਂਦੇ ਨੇ। ਕਹਿਣ ਲੱਗੇ ਦੇਖੋ ਭਾਈ, ਜਿਵੇਂ
ਇੱਕ ਕਿਸਾਨ ਖੇਤੀਬਾੜੀ ਕਰਦੇ ਆ, ਤਿਲਾਂ ਦੀ ਖੇਤੀ ਕਰਦਾ ਹੈ, ਪੈਲੀ ਨੂੰ ਖੇਤ ਨੂੰ ਚੰਗੀ ਤਰ੍ਹਾਂ ਪਹਿਲਾਂ ਵਾਹੁੰਦਾ ਹੈ, ਵੱਤਰ ਲਿਆ ਕੇ ਉਹਨੂੰ ਵਾਹੁੰਦਾ ਹੈ, ਮਿੱਟੀ ਨੂੰ ਬਰੀਕ ਕਰਦਾ ਹੈ, ਫਿਰ ਤਿਲ ਬੀਜਦਾ ਹੈ। ਜਦੋਂ ਤਿਲਾਂ ਦੀ ਖੇਤੀ ਬੀਜਦੇ ਫਿਰ ਜਦੋਂ ਉਹ ਵੱਡੀ ਹੁੰਦੀ ਹੈ, ਪਰਵਰਿਸ਼ ਵੀ ਉਹਦੀ ਕਰਦਾ, ਸੰਭਾਲ ਪਾਣੀ ਦਵਾਈ ਖਾਦ ਸਾਰਾ ਕੁਝ ਸਮੇਂ ਨਾਲ ਉਹਦਾ ਧਿਆਨ ਰੱਖਣਾ, ਬੜੇ ਪਿਆਰ ਦੇ ਨਾਲ ਉਹ ਖੇਤੀ ਜਿਹੜੀ ਪਾਲੀ ਜਾਂਦੀ ਹੈ। ਜਿਵੇਂ ਸਿਆਣੇ ਕਹਿੰਦੇ ਨੇ ਕਿ ਜ਼ਿਮੀਂਦਾਰ ਆਪਣੀ ਔਲਾਦ ਦੇ ਵਾਂਗ ਖੇਤੀ ਨੂੰ ਪਿਆਰ ਕਰਦਾ ਹੈ ਅਤੇ ਪਾਲਦਾ ਹੈ, ਜਿਵੇਂ ਬੱਚਿਆਂ ਨੂੰ ਪਾਲਦਾ ਹੈ ਨਾ ਇਨਸਾਨ, ਇਸ ਤਰ੍ਹਾਂ ਕਿਸਾਨ ਜਿਹੜਾ ਉਹ ਪਿਆਰ ਦੇ ਨਾਲ ਖੇਤੀ ਨੂੰ ਪਾਲਦਾ ਹੈ। ਹੁਣ ਪਿਆਰ ਦੇ ਨਾਲ ਅਤੇ ਉਦਮ ਨਾਲ ਪਾਲੀ ਹੋਈ ਖੇਤੀ ਤਿਲਾਂ ਦੀ ਜਦੋਂ ਵੱਡੇ ਹੁੰਦੇ ਨੇ ਬੂਟੇ, ਉਹਨਾਂ ਨੂੰ ਫੁੱਲ ਲੱਗਦੇ ਨੇ, ਫੁੱਲਾਂ ਤੋਂ ਫਿਰ ਫਲ ਲੱਗਦੇ ਨੇ ਡੋਡੀਆਂ ਦੇ ਰੂਪ ਅੰਦਰ, ਉਹਦੇ ਵਿੱਚ ਤਿਲ ਪੈਦਾ ਹੁੰਦੇ ਨੇ, ਅਤੇ ਜਿਨ੍ਹਾਂ ਦੇ ਵਿੱਚ ਤਾਂ ਤਿਲ ਸਾਬਤ ਨੇ, ਬੀਜ ਚੰਗੇ ਨੇ, ਉਹਨਾਂ ਨੂੰ ਤਾਂ ਕਿਸਾਨ ਕੱਟ ਕੇ ਆਪਣੇ ਘਰ ਦੇ ਵਿੱਚ ਵੀ ਲੈ ਕੇ ਜਾਂਦਾ ਹੈ ਅਤੇ ਉਹਦਾ ਧਿਆਨ ਵੀ ਪੱਕਣ ਤੱਕ ਰੱਖਦਾ ਹੈ ਕਿ ਕੋਈ ਨੁਕਸਾਨ ਨਾ ਹੋਵੇ ਇਹਦਾ, ਕੋਈ ਬਿਮਾਰੀ ਨਾ ਪੈ ਜਾਵੇ, ਕੋਈ ਇਹਨੂੰ ਚੋਰੀ ਨਾ ਕਰਕੇ ਲੈ ਜਾਵੇ, ਸਮੇਂ ਦੀ ਲੋੜ ਮੁਜਬ ਜੋ ਉਹਦੀਆਂ ਲੋੜੀਂਦੀਆਂ ਗੱਲਾਂ ਨੇ ਉਹਦਾ ਧਿਆਨ ਰੱਖਦਾ ਹੈ। ਅਤੇ ਫਿਰ ਉਹ ਜਦੋਂ ਖੇਤੀ ਪੱਕਦੀ, ਉਹਨੂੰ ਕੱਟ ਕੇ ਪਿਆਰ ਦੇ ਨਾਲ ਤਿਲਾਂ ਦੀ ਖੇਤੀ ਨੂੰ ਘਰ ਵਿੱਚ ਲੈ ਜਾਂਦਾ ਹੈ। ਪਰ ਨਾਲ ਗੁਰਦੇਵ ਜੀ ਦੱਸਦੇ ਕਿ ਕਿਸਾਨ ਉਹ ਖੇਤੀ ਨੂੰ ਕੱਟ ਕੇ ਆਪਣੇ ਘਰ ਖੜਦਾ ਹੈ ਜਿਨ੍ਹਾਂ ਦੇ ਵਿੱਚ ਬੀਜ ਤਿਲਾਂ ਦੇ ਪੱਕ ਜਾਂਦੇ ਨੇ, ਬਣ ਜਾਂਦੇ ਨੇ, ਪੱਕ ਜਾਂਦੇ ਨੇ। ਪਰ ਕਈ ਵਾਰੀ ਅਸੀਂ ਦੇਖਦੇ ਹਾਂ ਤਿਲਾਂ ਦੀ ਖੇਤੀ ਵੱਡੀ ਵੀ ਹੁੰਦੀ ਹੈ, ਉਹਨੂੰ ਫੁੱਲ ਵੀ ਲੱਗਦੇ ਨੇ, ਫਲ ਵੀ ਪੈਂਦਾ ਡੋਡੀਆਂ ਦੇ ਵਿੱਚ, ਅਤੇ ਫਿਰ ਉਹ ਰਾਖ ਬਣ ਜਾਂਦਾ, ਸਵਾਹ ਬਣ ਜਾਂਦਾ, ਬੀਜ ਉਹਦੇ ਵਿੱਚ ਸਾਬਤ ਨਹੀਂ, ਕੋਈ ਬਿਮਾਰੀ ਲੱਗ ਜਾਵੇ ਜਾਂ ਕੋਈ ਕਾਰਨ ਹੋ ਜਾਵੇ, ਉਹ ਸਵਾਹ ਬਣ ਜਾਂਦੇ, ਤਿਲ ਸਾਬਤ ਨਹੀਂ ਰਹਿੰਦੇ ਉਹਦੇ ਵਿੱਚ, ਉਹਨੂੰ ਬੁਆੜ ਖੇਤੀ ਕਿਹਾ ਜਾਂਦਾ ਹੈ। ਅਤੇ ਸਤਿਗੁਰੂ ਜੀ ਉਹ ਬੁਆੜ ਖੇਤੀ ਦਾ ਜ਼ਿਕਰ ਕਰਦੇ ਆ, ਕਹਿੰਦੇ ਜਿਨ੍ਹਾਂ ਵਿੱਚ ਤਾਂ ਤਿਲ ਸਾਬਤ ਨਹੀਂ, ਕਿਸਾਨ ਉਹਨੂੰ ਤਾਂ ਖੁਸ਼ੀ ਨਾਲ ਕੱਟ ਕੇ ਲੈ ਜਾਂਦਾ, ਉਹਨਾਂ ਦਾ ਮਾਲਕ ਬਣਦਾ ਹੈ, ਪਰ ਜਿਹੜੇ ਬੁਆੜ ਤਿਲ ਹੋ ਜਾਵਣ ਉਹਨਾਂ ਦਾ ਫਿਰ ਕਿਸਾਨ ਵੀ ਮਾਲਕ ਨਹੀਂ ਬਣਦਾ, ਉਹ ਖੇਤੀ 'ਚ ਛੱਡ ਦਿੰਦਾ ਹੈ ਵੀ ਇਹ ਤਾਂ ਨਿਫਲੀ ਰਹਿ ਗਈ, ਇਹਨੂੰ ਤਾਂ ਫਲ ਕੋਈ ਨਹੀਂ ਪਿਆ, ਫਿਰ ਉਹਦਾ ਖਿਆਲ ਵੀ ਨਹੀਂ ਰੱਖਦਾ, ਜਿਹੜਾ ਮਰਜ਼ੀ ਉਹਨੂੰ ਕੱਟ ਵੱਢ ਕੇ ਲੈ ਜਾਵੇ, ਕਿਸਾਨ ਰੋਕਦਾ ਵੀ ਨਹੀਂ ਫਿਰ ਉਹਨੂੰ, ਕਿਉਂਕਿ ਉਹਦੇ ਨਾਲ ਕੋਈ ਹੇਜ ਕੋਈ ਪਿਆਰ ਨਹੀਂ ਰਹਿੰਦਾ। ਇਸੇ ਤਰ੍ਹਾਂ ਹੀ ਇਹ ਤਿਲਾਂ ਦੀ ਖੇਤੀ ਦੀ ਉਦਾਹਰਣ ਦੇ ਕੇ ਦੱਸਿਆ ਕਿ ਜਿਹੜੇ ਗੁਰੂ ਦੇ ਰਾਹੀਂ ਪਰਮਾਤਮਾ ਨੂੰ ਨਹੀਂ ਚੇਤਦੇ, ਗੁਰੂ ਵਾਲੇ ਨਹੀਂ ਬਣਦੇ, ਇਸ ਸੰਸਾਰ ਵਿੱਚ ਉਹ ਜੀਵਨ ਬਤੀਤ ਕਰਦੇ ਸੰਸਾਰ ਰੂਪੀ ਖੇਤ ਦੇ ਵਿੱਚ, ਅਤੇ ਉਹਨਾਂ ਦੀ ਹਾਲਤ ਉਹ ਬੁਆੜ ਤਿਲਾਂ ਵਰਗੀ ਹੁੰਦੀ ਜਿਨ੍ਹਾਂ ਦੇ ਵਿੱਚ ਫਲ ਜਿਹੜਾ ਨਹੀਂ ਬਣਦਾ, ਅਤੇ ਜੇ ਫਲ ਨਹੀਂ ਬਣਦਾ ਤਾਂ ਕਿਸਾਨ ਉਹਨੂੰ ਆਪਣੇ ਘਰ ਨਹੀਂ ਲੈ ਕੇ ਜਾਂਦਾ, ਉਹਦੇ ਸੌ ਮਾਲਕ ਬਣ ਜਾਂਦੇ ਨੇ, ਜਿਹੜਾ ਮਰਜ਼ੀ ਉਹਨੂੰ ਚੱਕ ਕੇ ਲੈ ਜਾਵੇ, ਮਾਲਕ ਕੋਈ ਇਤਰਾਜ਼ ਵੀ ਨਹੀਂ ਕਰਦਾ ਉਹਨਾਂ ਦੇ ਉੱਪਰ ਤੁਸੀਂ ਕਿਉਂ ਲੈ ਕੇ ਚੱਲੇ ਹੋ। ਇਸੇ ਤਰ੍ਹਾਂ ਹੀ ਇਹ ਬੁਆੜ ਤਿਲਾਂ ਵਰਗੀ ਜਿਹੜੀ ਜੀਵਨ ਹੈ ਮਨੁੱਖਾਂ ਦੇ, ਉਹ ਫਿਰ ਪਰਮਾਤਮਾ ਉਹਨਾਂ ਦਾ ਵਾਰਸ ਨਹੀਂ ਬਣਦਾ, ਕਦੀ ਵਕਾਰਾਂ ਦੇ ਵਿੱਚ, ਕਦੀ ਕਿਸੇ ਵਕਾਰ ਦੇ ਵਿੱਚ ਖੁਆਰ ਹੁੰਦੇ ਨੇ, ਕਦੀ ਉਹਨਾਂ ਦਾ ਕਾਮ ਕ੍ਰੋਧ ਲੋਭ ਮੋਹ ਜਿਹੜਾ ਮਰਜ਼ੀ ਉਹਨਾਂ ਦਾ ਮਾਲਕ ਬਣ ਜਾਂਦਾ ਹੈ, ਕਦੀ ਮੋਹ ਨੇ ਆ ਕੇ ਉਹਨਾਂ 'ਤੇ ਕਬਜ਼ਾ ਕਰ ਲਿਆ, ਕਦੀ ਕ੍ਰੋਧ ਨੇ ਆ ਕੇ ਉਹਨਾਂ ਲੋਕਾਂ 'ਤੇ ਕਬਜ਼ਾ ਕਰ ਲਿਆ, ਕਦੀ ਚੋਰੀ ਦੀ ਆਦਤ ਨੇ ਕਰ ਲਿਆ, ਕਦੀ ਨਿੰਦਿਆ ਚੁਗਲੀ ਨੇ ਆ ਕੇ ਕਬਜ਼ਾ ਕਰ ਲਿਆ, ਕਿਉਂਕਿ ਪਰਮਾਤਮਾ ਦੇ ਦਰ ਤੋਂ ਵੀ ਉਹ ਨਖਸਮੇ ਰਹਿ ਜਾਂਦੇ ਨੇ। ਅਤੇ ਸਤਿਗੁਰੂ ਜੀ ਨੇ ਸਮਝਾਇਆ ਜੇ ਗੁਰੂ ਵਾਲੇ ਨਹੀਂ ਬਣਾਂਗੇ, ਅਤੇ ਫਿਰ ਜਿਹੜਾ ਗੁਰੂ ਵਾਲਾ ਨਹੀਂ ਬਣੇਗਾ ਉਹਦੀ ਹਾਲਤ ਉਹ ਨਖਸਮੇ ਤਿਲਾਂ ਦੀ ਖੇਤੀ ਵਰਗੀ ਹੋਵੇਗੀ। ਉਹਨਾਂ ਦੀ ਸਾਰਨਾ ਸਤਿਗੁਰੂ ਦੇ ਦਰ 'ਤੇ ਲਈ ਜਾਣੀ ਹੈ, ਨਾ ਪਰਮਾਤਮਾ ਦੇ ਦਰ 'ਤੇ ਲਈ ਜਾਣੀ। ਇਸ ਕਰਕੇ ਗੁਰੂ ਵਾਲੇ ਬਣਨਾ ਕਿਉਂ ਜ਼ਰੂਰੀ ਹੈ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਉਸ ਸਲੋਕ ਦੇ ਅੰਦਰ ਉਦਾਹਰਨ ਦੇ ਕੇ ਦੱਸਿਆ ਕਿ ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੈ ਤਿਲ ਬੁਆੜ ਜਿਉਂ ਸੁਣਿਆ ਅੰਦਰ ਖੇਤ, ਖੇਤੇ ਅੰਦਰ ਛੁੱਟਿਆ ਕਹੁ ਨਾਨਕ ਸੌ ਨਾਹ। ਸੌ ਨਾਹ ਦਾ ਭਾਵ ਸੈਂਕੜੇ ਉਹਦੇ ਮਾਲਕ ਬਣ ਜਾਂਦੇ ਨੇ। ਫਲੀਏ ਫੁਲੀਏ ਬੱਪੂੜੇ ਭੀ ਤਨ ਵਿੱਚ ਸਵਾਹ, ਕਹਿਣ ਲੱਗੀ ਉਹ ਤਿਲ ਵਿਚਾਰੇ ਫਲੇ ਫੁਲੇ ਅਤੇ ਬੜੇ ਵੱਡੇ ਵੀ ਹੋਏ, ਫੁੱਲ ਵੀ ਲੱਗੇ, ਡੋਡੀਆਂ ਵੀ ਲੱਗੀਆਂ, ਭੀ ਤਨ ਵਿੱਚ ਸਵਾਹ, ਪਰ ਆਖਰਕਾਰ ਉਹਨਾਂ 'ਚ ਉਹ ਬੀਜ ਜਿਹੜਾ ਸੀ ਉਹ ਸਵਾਹ ਬਣ ਗਿਆ। ਇਸੇ ਤਰ੍ਹਾਂ ਹੀ ਕਈ ਲੋਕ ਪੈਦਾ ਵੀ ਹੁੰਦੇ ਨੇ, ਬਚਪਨ ਵੀ ਹੰਡਾਉਂਦੇ ਨੇ, ਵੱਡੇ ਵੀ ਹੁੰਦੇ ਨੇ,
ਬਜ਼ੁਰਗੀ ਤੱਕ ਵੀ ਪਹੁੰਚ ਜਾਂਦੇ ਨੇ, ਪਰ ਜਦੋਂ ਗੁਰੂ ਦੀ ਕਿਰਪਾ ਤੋਂ ਵਿਹੂਣੇ ਹੋ ਜਾਂਦੇ ਨੇ, ਆਖਰਕਾਰ ਫਿਰ ਉਹ ਵੀ ਉਸ ਸੁਭਾਅ ਵਰਗੇ ਜਿਹੜੇ ਬੁਆੜ ਤਲਾਂ ਵਰਗਾ ਜੀਵਨ ਬਤੀਤ ਕਰਕੇ ਇਸ ਸੰਸਾਰ ਵਿੱਚ ਖੁਆਰ ਹੁੰਦੇ ਨੇ। ਸੋ ਇਸ ਕਰਕੇ ਭਾਈ ਗੁਰਦਾਸ ਜੀ ਨੇ ਵੀ ਸਾਨੂੰ ਇਹ ਸਮਝਾਇਆ ਕਿ ਉਹ ਸਤਿਗੁਰੂ ਦੇ ਦਰਸ਼ਨ ਵੀ ਧੰਨ ਨੇ, ਜਿਨ੍ਹਾਂ ਦਰਸ਼ਨਾਂ ਨੂੰ ਕਰਨ ਦੇ ਨਾਲ ਸਤਿਗੁਰੂ ਦਾ ਸਿੱਖ ਕਦੀ ਵੀ ਫਿਰ ਪਰਤ ਕੇ ਗੁਰੂ ਦੇ ਦਰ ਤੋਂ ਦੂਰ ਨਹੀਂ ਜਾਂਦਾ, ਉਹ ਹਮੇਸ਼ਾ ਗੁਰੂ ਵਾਲਾ ਬਣ ਕੇ ਜੀਵਨ ਬਤੀਤ ਕਰਦਾ ਹੈ। ਤੀਜੀ ਉਦਾਹਰਨ ਭਾਈ ਗੁਰਦਾਸ ਜੀ ਨੇ ਦਿੱਤੀ ਹੈ,

ਕਿ ਗੁਰੂ ਦਾ ਸ਼ਬਦ ਜਿਹੜਾ ਉਹ ਵੀ ਧਨ ਹੈ, ਕਿਉਂਕਿ ਗੁਰੂ ਦੇ ਸ਼ਬਦ ਦੇ ਦੁਆਰਾ ਹੀ ਸਾਡੇ ਅੰਦਰ ਦੀ ਅਗਿਆਨਤਾ ਦਾ ਹਨੇਰਾ ਦੂਰ ਹੋਣਾ ਹੈ। ਆਪਾਂ ਹੁਣੇ ਗੁਰੂ ਸ਼ਬਦ ਦੀ ਗੱਲ ਕੀਤੀ ਨਾ, ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਜੋ ਕਿਹਾ ਸੀ, ਜੇ ਸਭ ਚੰਦਾ ਉਗਮਹ ਸੂਰਜ ਚੜ੍ਹੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਹੁਣ ਗੁਰੂ ਜੀ ਉੱਥੋਂ ਤੱਕ ਜਿੱਥੋਂ ਤੱਕ ਸੂਰਜ ਚੰਦਰਮਾ ਦੀ ਰੋਸ਼ਨੀ ਨਹੀਂ ਜਾਂਦੀ, ਗੁਰੂ ਦੀ ਗਿਆਨ ਦੀ ਰੋਸ਼ਨੀ ਕਿਵੇਂ ਜਾਂਦੀ ਹੈ? ਗੁਰੂ ਸ਼ਬਦ ਦੇ ਰਾਹੀਂ, ਕਿਉਂਕਿ ਗੁਰੂ ਦੇ ਸ਼ਬਦ ਦੇ ਵਿੱਚੋਂ ਹੀ ਗਿਆਨ ਦਾ ਦੀਵਾ ਜਿਹੜਾ ਉਹ ਸਾਡੇ ਹਿਰਦੇ ਦੇ ਵਿੱਚ ਜਗਣਾ ਹੈ। ਇੱਥੇ ਹੁਣ ਸ਼ਬਦ ਅਤੇ ਸੁਰਤ ਦੇ ਸੁਮੇਲ ਦੀ ਗੱਲ ਹੈ। ਆਪਾਂ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਸਿੱਧ ਗੋਸ਼ਟ ਬਾਣੀ ਵਿੱਚ ਵੀ ਪੜ੍ਹਦੇ ਹਾਂ, ਅਤੇ ਉੱਥੇ ਵੀ ਸਿੱਧਾ ਨਾਲ ਜਦੋਂ ਗੱਲਬਾਤ ਹੋਈ ਅਤੇ ਸਿੱਧਾ ਨੇ ਜਦੋਂ ਪੁੱਛਿਆ ਸੀ ਕਿ ਤੁਹਾਡਾ ਗੁਰੂ ਕੌਣ ਹੈ, ਅਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਦਾ ਜਵਾਬ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਭਾਵ ਕਿ ਸ਼ਬਦ ਜਿਹੜਾ ਉਹ ਗੁਰੂ ਹੈ ਅਤੇ ਸਾਡੀ ਸੁਰਤ ਜਿਹੜੀ ਹੈ, ਜੇ ਸੁਰਤ ਨੇ ਸ਼ਬਦ ਦੀ ਪਕੜ ਕਰਨੀ, ਇਹ ਉਹਦਾ ਚੇਲਾ ਹੈ, ਉਹਦੇ ਸੇਵਕ ਹੈ। ਸ਼ਬਦ ਗੁਰੂ ਹੈ ਅਤੇ ਸੁਰਤ ਉਹਦੇ ਸਿੱਖ ਹੈ। ਹੁਣ ਇੱਥੇ ਵੀ ਭਾਈ ਗੁਰਦਾਸ ਜੀ ਨੇ ਕਿਹਾ ਕਿ ਸਤਿਗੁਰੂ ਦਾ ਸ਼ਬਦ ਵੀ ਧਨ ਹੈ ਅਤੇ ਉਹ ਸੁਰਤ ਵੀ ਧਨ ਹੈ, ਜਿਹੜੀ ਇਹ ਸ਼ਬਦ ਦੇ ਨਾਲ ਜੁੜ ਕੇ ਇਸ ਗਿਆਨ ਨੂੰ ਅੰਦਰ ਧਾਰਨ ਕਰਦੀ ਹੈ। ਅਤੇ ਆਪਾਂ ਇੱਕ ਬਚਨ ਬੜਾ ਪਿਆਰਾ ਪੜ੍ਹਦੇ ਹਾਂ ਹੋਰ ਵੀ ਗੁਰਬਾਣੀ ਦੇ ਵਿੱਚ, ਸਤਿਗੁਰਾਂ ਨੇ ਗੁਰੂ ਸ਼ਬਦ ਦੀ ਮਹਾਨਤਾ ਦਰਸਾਉਂਦਿਆਂ ਹੋਇਆਂ ਇੱਕ ਉਦਾਹਰਨ ਦਿੱਤੀ। ਕਹਿਣ ਲੱਗੇ ਕਿ ਜਿਵੇਂ ਇੱਕ ਕਮਰੇ ਦੇ ਵਿੱਚ ਬਹੁਤ ਜਿਹੜਾ ਅੰਧਕਾਰ ਹਨੇਰਾ ਪਸਰਿਆ ਹੋਵੇ, ਇੰਨਾ ਹਨੇਰਾ ਕਿ ਉਹਦੇ ਵਿੱਚ ਰੱਖੀ ਹੋਈ ਕੋਈ ਵੀ ਵਸਤੂ, ਆਪਣੇ ਹੱਥੀਂ ਰੱਖੀ ਹੋਈ ਵਸਤੂ ਹੀ ਅਸੀਂ ਜਿਹੜੀ ਉਹ ਪਹਿਚਾਣ ਨਾ ਸਕੀਏ। ਕਈ ਵਾਰ ਇਸ ਤਰ੍ਹਾਂ ਹੀ ਹੁੰਦਾ ਨਾ, ਰੋਸ਼ਨੀ ਦੇ ਵਿੱਚ ਆਪਣੇ ਹੱਥੀਂ ਅਸੀਂ ਕੋਈ ਚੀਜ਼ ਉਸ ਕਮਰੇ ਵਿੱਚ ਟਿਕਾ ਦਿੰਦੇ ਹਾਂ, ਪਰ ਜਦੋਂ ਹਨੇਰਾ ਪਸਰ ਜਾਂਦਾ ਏ, ਆਪਣੇ ਹੱਥਾਂ ਨਾਲ ਰੱਖੀ ਹੋਈ ਵਸਤੂ ਹੀ ਸਾਡੇ ਹੱਥ ਨਹੀਂ ਲੱਗਦੀ, ਪਰ ਜਦੋਂ ਰੋਸ਼ਨੀ ਹੁੰਦੀ ਹੈ ਉਦੋਂ ਇੱਕਦਮ ਸਾਡੇ ਧਿਆਨ ਦੇ ਵਿੱਚ ਉਹ ਵਸਤੂ ਆ ਜਾਂਦੀ ਹੈ। ਹੁਣ ਵਸਤੂ ਵੀ ਉੱਥੇ ਹੈ, ਸੁਰਤ ਦਾ ਵੀ ਪਤਾ ਹੈ ਕਿ ਇੱਥੇ ਰੱਖੀ ਹੈ, ਪਰ ਹਨੇਰੇ ਕਾਰਨ ਉਹ ਇੱਕ ਦੂਰੀ ਬਣ ਜਾਂਦੀ ਉੱਥੇ। ਹੁਣ ਇਸੇ ਤਰ੍ਹਾਂ ਹੀ ਇੱਥੇ ਵੀ ਉਦਾਹਰਨ ਦੇ ਕੇ ਦੱਸਦੇ ਨੇ ਸਤਿਗੁਰੂ ਜੀ, ਕਹਿੰਦੇ ਇਹ ਜਿਹੜੇ ਸਾਡੇ ਹਿਰਦਾ ਰੂਪੀ ਜਾਂ ਸਰੀਰ ਰੂਪੀ ਕਹਿ ਲਈਏ ਵੀ ਇਹ ਜਿਹੜਾ ਕਮਰਾ ਏ, ਕੋਠਾ ਏ, ਇਸ ਕਮਰੇ ਦੇ ਵਿੱਚ ਅਗਿਆਨਤਾ ਦਾ ਹਨੇਰਾ ਹੈ, ਅਤੇ ਇਸ ਕਮਰੇ ਹਿਰਦੇ ਰੂਪੀ ਕਮਰੇ ਦੇ ਵਿੱਚ ਅਗਿਆਨਤਾ ਦੇ ਹਨੇਰੇ ਦੇ ਵਿੱਚ ਸ਼ੁੱਭ ਗੁਣ ਜਿਹੜੇ ਨੇ ਸਤਿਗੁਰੂ ਨੇ ਜਿਹੜੇ ਦੱਸੇ ਨੇ ਕਿ ਧਰਮ, ਧੀਰਜ, ਦਇਆ, ਇਹ ਸਭ ਗੁਣ ਜਿਹੜੇ ਨਾ, ਸ਼ੁੱਭ ਗੁਣ ਜਿਹੜੇ ਹੈ, ਇਹ ਸ਼ੁੱਭ ਗੁਣ ਅੰਦਰ ਹੀ ਨੇ, ਲੇਕਿਨ ਅਗਿਆਨਤਾ ਦੇ ਹਨੇਰੇ ਕਾਰਨ ਨਾ ਤਾਂ ਪਰਮਾਤਮਾ ਦੀ ਜਿਹੜੀ ਜੋਤ ਅੰਦਰ ਟਿਕਦੀ ਉਹਨੂੰ ਅਸੀਂ ਦੇਖ ਪਾਉਂਦੇ ਹਾਂ, ਅਤੇ ਨਾ ਹੀ ਇਹਨਾਂ ਸ਼ੁੱਭ ਗੁਣਾਂ ਨੂੰ ਅਸੀਂ ਅੰਦਰੋਂ ਦੇਖ ਪਾਉਂਦੇ ਹਾਂ। ਇਸ ਕਰਕੇ ਸਤਿਗੁਰੂ ਜੀ ਸਮਝਾਉਂਦੇ, ਜਿਵੇਂ ਕਮਰੇ ਦੇ ਵਿੱਚ ਉਹ ਚੀਜ਼ ਲੱਭਣ ਵਾਸਤੇ ਦੀਵੇ ਦੀ ਰੋਸ਼ਨੀ ਕਰਦੇ ਹਾਂ, ਇਸੇ ਤਰ੍ਹਾਂ ਹੀ ਜਦੋਂ ਹਿਰਦੇ ਰੂਪੀ ਕਮਰੇ ਦੇ ਵਿੱਚ ਗੁਰ ਸ਼ਬਦ ਰੂਪੀ ਦੀਪਕ ਦੀ ਰੋਸ਼ਨੀ ਕਰਦੇ ਹਾਂ ਅਸੀਂ, ਅਤੇ ਫਿਰ ਸਾਡੇ ਅੰਦਰੋਂ ਉਹ ਅੰਧਕਾਰ, ਉਹ ਹਨੇਰਾ ਪਸਰਿਆ ਹੋਇਆ ਜਿਹੜਾ ਉਹ ਦੂਰ ਹੋ ਜਾਂਦਾ ਹੈ, ਅਤੇ ਫਿਰ ਅੰਦਰੋਂ ਉਹ ਸ਼ੁੱਭ ਗੁਣ ਜਿੰਨੇ ਵੀ ਨੇ ਉਹ ਸਾਰੇ ਦੇ ਸਾਰੇ ਸਾਨੂੰ ਦਿਖਾਈ ਦੇਣ ਲੱਗ ਪੈਂਦੇ ਨੇ। ਪਰਮਾਤਮਾ ਦਾ ਨਾਮ ਵੀ ਅੰਦਰ ਜੋ ਵੱਸਦਾ ਉਹ ਵੀ ਦਿਖਾਈ ਦੇਣ ਲੱਗ ਪੈਂਦਾ ਹੈ, ਅਤੇ ਸਤਿਗੁਰੂ ਜੀ ਨੇ ਉੱਥੇ ਗੁਰੂ ਦੇ ਸ਼ਬਦ ਨੂੰ ਦੀਪਕ ਕਿਹਾ ਹੈ। ਅਸੀਂ ਬਚਨ ਪੜ੍ਹਦੇ, ਸਤਿਗੁਰ ਸ਼ਬਦ ਉਜਾਰੋ ਦੀਪਾ, ਦੀਪਕ ਵੀ ਬੁਝਿਆ ਹੋਇਆ ਨਹੀਂ, ਜਗਦਾ ਹੋਇਆ ਉਜਾਰੋ ਦਾ

ਸਾਰਾ ਕੁਝ ਹੀ ਅੰਦਰ ਪਿਆ ਏ ਸਾਡੇ ਸੁਰਤ ਦੇ ਅੰਦਰ, ਪਰ ਅਗਿਆਨਤਾ ਦੇ ਹਨੇਰੇ ਕਰਕੇ ਸਾਨੂੰ ਜਿਹੜੀ ਉੱਥੋਂ ਤੱਕ ਪਹੁੰਚ ਨਹੀਂ ਸਾਡੀ ਹੁੰਦੀ। ਜਿਵੇਂ ਗੁਰੂ ਸਾਹਿਬ ਜੀ ਨੇ ਸਮਝਾਇਆ ਨਾ, ਜਿਸ ਨਾਮ ਰੂਪੀ ਅੰਮ੍ਰਿਤ ਪਰਮਾਤਮਾ ਦੀ ਭਾਲ ਕਰਨ ਵਾਸਤੇ ਕੋਈ ਪਰਬਤਾਂ 'ਤੇ ਜਾਂਦਾ ਏ, ਕੋਈ ਜੰਗਲਾਂ ਵਿੱਚੋਂ ਲੱਭਦਾ ਫਿਰਦਾ ਏ, ਕੋਈ ਬੀਆਬਾਨ ਦੇ ਵਿੱਚੋਂ ਲੱਭਦਾ ਫਿਰਦਾ ਏ, ਕਈ ਤਰੀਕਿਆਂ ਨਾਲ ਸਰੀਰ ਨੂੰ ਕਸ਼ਟ ਦੇ ਦੇ ਕੇ ਲੱਭਣ ਦਾ ਬਾਹਰੋਂ ਯਤਨ ਕਰਦਾ ਏ ਕਿ ਨਾਮ ਰੂਪੀ ਅੰਮ੍ਰਿਤ ਲੱਭ ਜਾਵੇ। ਅਤੇ ਗੁਰੂ ਸਾਹਿਬ ਜੀ ਸਮਝਾਉਂਦੇ ਨੇ, ਘਰ ਹੀ ਮਹੀਂ ਅੰਮ੍ਰਿਤ ਭਰਪੂਰ ਹੈ। ਉਹ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਸਾਡੇ ਹਿਰਦੇ ਘਰ ਦੇ ਵਿੱਚ ਹੀ ਹੈ, ਪਰ ਇਹਦੀ ਜਾਣਕਾਰੀ ਕਿਵੇਂ ਮਿਲਣੀ, ਇਹਦਾ ਅਹਿਸਾਸ ਕਿਵੇਂ ਹੋਣਾ ਅਤੇ ਇਹਦੀ ਪ੍ਰਾਪਤੀ ਕਿਵੇਂ ਹੋਣੀ ਹੈ, ਇਹ ਸਾਨੂੰ ਦੱਸਿਆ ਕਿ ਸਤਿਗੁਰੂ ਦੇ ਰਾਹੀਂ। ਜਦੋਂ ਅਸੀਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਅਸੀਂ ਆਨੰਦ ਸਾਹਿਬ ਜੀ ਦੇ ਅੰਦਰ ਹੀ ਪੜ੍ਹਦੇ ਹਾਂ, ਅਤੇ ਗੁਰੂ ਅਮਰਦਾਸ ਮਹਾਰਾਜ ਜੀ ਉੱਥੇ ਸਮਝਾਉਂਦੇ ਨੇ, ਸੁਰ ਨਾਰ ਮੁੰਨ ਜਾਨੀ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਹੁਣ ਜਿਸ ਨਾਮ ਰੂਪੀ ਅੰਮ੍ਰਿਤ ਨੂੰ ਸੁਰ ਨਾਰ ਮੁੰਨ ਜਨ, ਜਿੰਨੇ ਵੀ ਧਾਰਮਿਕ ਆਗੂ ਅਖਵਾਉਣ ਵਾਲੇ ਗੁਰੂ ਤੋਂ ਬਿਨਾਂ ਇਹਦੀ ਭਾਲ ਕਰਦੇ ਨੇ, ਸਤਿਗੁਰੂ ਜੀ ਸਮਝਾਉਂਦੇ ਉਹਨਾਂ ਵਾਂਗ ਖਵਾਰ ਹੋਣ ਦੀ ਲੋੜ ਨਹੀਂ, ਕੇਵਲ ਅਤੇ ਕੇਵਲ ਗੁਰੂ ਦੀ ਸ਼ਰਨ ਦੇ ਵਿੱਚ ਤੁਸੀਂ ਚਲੇ ਜਾਓ, ਗੁਰੂ ਦੀ ਅਗਵਾਈ ਦੇ ਵਿੱਚ ਇਹ ਖੋਜ ਕਰੋਗੇ ਅਤੇ ਤੁਹਾਨੂੰ ਉਹ ਗੁਰੂ ਦੇ ਦਰ ਤੋਂ ਹੀ ਨਾਮ ਰੂਪੀ ਅੰਮ੍ਰਿਤ ਮਿਲ ਜਾਵੇਗਾ। ਹੁਣ ਨਾਮ ਰੂਪੀ ਅੰਮ੍ਰਿਤ ਦੇ ਨਾਲ ਹੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜੋਤ ਨੇ ਜੋੜਿਆ ਸਨ, ਅਤੇ ਗੁਰਦੇਵ ਜੀ ਨੇ ਇਸੇ ਕਰਕੇ ਸਮਝਾਇਆ ਸੀ ਉੱਥੇ ਕਿ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਣਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲ੍ਹੀ ਅਨੂਪਾ। ਜਦੋਂ ਉਹ ਰਤਨਾ ਭਰੀ ਕੋਠੜੀ ਖੁੱਲ੍ਹ ਗਈ ਸ਼ੁਭ ਗੁਣਾ ਰੂਪੀ, ਫਿਰ ਅੰਦਰੋਂ ਦੀਦਾਰ ਹੋ ਜਾਂਦੇ ਨੇ। ਅਤੇ ਇਹ ਬਰਕਤ ਕਿੱਥੋਂ ਮਿਲਦੀ ਹੈ? ਗੁਰੂ ਦੇ ਰਾਹੀਂ। ਗੁਰੂ ਦਾ ਸ਼ਬਦ ਕਿੱਥੋਂ ਮਿਲਦਾ ਹੈ? ਗੁਰੂ ਦੇ ਰਾਹੀਂ। ਇਹ ਦੀਪਕ ਅੰਦਰ ਕਿਵੇਂ ਜਗਣਾ ਹੈ? ਗੁਰੂ ਦੀ ਸਿੱਖਿਆ ਦੇ ਰਾਹੀਂ। ਕਿਉਂਕਿ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸੁਖਮਣੀ ਸਾਹਿਬ ਵਿੱਚ ਬਚਨ ਪੜ੍ਹਦੇ ਹਾਂ ਤਾਂ ਉੱਥੇ ਵੀ ਸਤਿਗੁਰੂ ਜੀ ਇਹ ਸਮਝਾਉਂਦੇ ਨੇ, ਕਹਿਣ ਲੱਗੇ ਕਿ ਇਹ ਜਿਹੜਾ ਗਿਆਨ ਦਾ ਦੀਵਾ ਨਾ, ਇਹ ਉਦੋਂ ਜਗਣਾ ਸਾਨੂੰ ਦਿਖਾਈ ਦਿੰਦਾ ਹੈ ਜਦੋਂ ਸਾਡੇ ਨੇਤਰਾਂ ਦੇ ਵਿੱਚ ਵੀ ਗੁਰੂ ਦੇ ਦੀਦਾਰ ਵਸ ਜਾਣ। ਅਤੇ ਉਹ ਕਈ ਵਾਰ ਆਪਾਂ ਦੇਖਦੇ ਹਾਂ ਜੋ ਸੰਸਾਰ ਵਿੱਚ ਸਾਡੀਆਂ ਅੱਖਾਂ ਦੇਖਦੀਆਂ ਨਾ, ਪਰ ਕਈ ਵਾਰੀ ਇਹੋ ਜਿਹੀ ਮੁਸ਼ਕਲ ਆ ਜਾਂਦੀ ਅੱਖਾਂ ਨੂੰ ਕਿ ਉਹ ਦੇਖਦੇ ਹੋਏ ਸੰਸਾਰ ਨੂੰ ਦੇਖ ਨਹੀਂ ਪਾਉਂਦੇ, ਕੋਈ ਨਾ ਕੋਈ ਉਹਨਾਂ 'ਚ ਪਰੇਸ਼ਾਨੀ ਆ ਜਾਂਦੀ ਹੈ, ਧੁੰਦਲਾਪਨ ਜਾਲਾ ਆਉਣਾ ਸ਼ੁਰੂ ਹੋ ਜਾਣਾ ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਕਮੀਆਂ ਜਿਹੜੀਆਂ ਉਹਨਾਂ ਵਿੱਚ ਆ ਜਾਂਦੀਆਂ। ਫਿਰ ਉਹ ਵੈਦ ਦੇ ਕੋਲ ਜਦੋਂ ਜੀਵ ਜਾਂਦਾ ਹੈ, ਵੈਦ ਦੇ ਕੋਲੋਂ ਪੁੱਛਦਾ ਹੈ ਅਤੇ ਵੈਦ ਫਿਰ ਉਹਨੂੰ ਇੱਕ ਸੁਰਮਚੂ ਦੇ ਵਿੱਚੋਂ ਸੁਰਮਾ ਕੱਢ ਕੇ ਸਿਲਾਈ ਦੇ ਨਾਲ ਜਦੋਂ ਅੱਖਾਂ ਦੇ ਵਿੱਚ ਪਾਉਂਦਾ ਹੈ ਅਤੇ ਕੁਝ ਸਮੇਂ ਬਾਅਦ ਪੁੱਛਦਾ ਹੈ ਕਿ ਹੁਣ ਕਿਵੇਂ ਦਾ ਮਹਿਸੂਸ ਹੁੰਦਾ ਹੈ, ਅਤੇ ਉਹ ਫਿਰ ਮਰੀਜ਼ ਕਹਿੰਦਾ ਹੁਣ ਮੈਨੂੰ ਬਿਲਕੁਲ ਸਾਫ਼ ਦਿਖਣ ਲੱਗ ਪਿਆ। ਹੁਣ ਦਿਖਦਾ ਕਾਹਦੇ ਨਾਲ ਹੈ? ਉਹ ਜਿਹੜਾ ਦਾਰੂ ਪਾ ਦਿੱਤਾ ਵੈਦ ਨੇ ਉਹਦੇ ਨਾਲ ਅੰਦਰੋਂ ਧੁੰਦਲਾਪਨ ਜਿਹੜਾ ਸੀ ਉਹ ਖਤਮ ਹੋ ਗਿਆ ਅਤੇ ਬਿਲਕੁਲ ਸਪਸ਼ਟ ਦਿਖਣ ਲੱਗ ਪਿਆ। ਹੁਣ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਵੀ ਇਹੀ ਉਦਾਹਰਣ ਦੇਖ ਕੇ ਦੱਸਦੇ ਨੇ ਕਿ ਜਿਸ ਅੱਖਾਂ ਦੇ ਦ੍ਰਿਸ਼ਟੀ ਦੇ ਨਾਲ ਪਰਮਾਤਮਾ ਨੂੰ ਅੰਦਰੋਂ ਦੇਖਣਾ, ਉਹਦਾ ਸੁਰਮਾ ਜਿਹੜਾ ਉਹ ਗੁਰੂ ਸਾਹਿਬ ਜੀ ਦੇ ਕੋਲ ਹੈ, ਗੁਰੂ ਉਹ ਸੁਰਮੇ ਦੀ ਸਿਲਾਈ ਜਦੋਂ ਭਰ ਕੇ ਪਾਉਂਦਾ ਹੈ ਸਾਡੀਆਂ ਅੱਖਾਂ ਦੇ ਵਿੱਚ, ਅਤੇ ਫਿਰ ਸਾਨੂੰ ਗੁਰੂ ਦੇ ਦੀਦਾਰ ਅਤੇ ਗੁਰੂ ਦੇ ਰਾਹੀਂ ਪਰਮਾਤਮਾ ਦੀ ਦੀਦਾਰ ਹਰ ਇੱਕ ਦੇ ਅੰਦਰ ਹੋਣ ਲੱਗ ਪੈਂਦੇ ਹੈ। ਉੱਥੇ ਅਸੀਂ ਗੁਰੂ ਸਾਹਿਬ ਜੀ ਦੇ ਬਚਨ ਪੜ੍ਹਦੇ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼, ਕਿ ਜਦੋਂ ਗਿਆਨ ਦਾ ਅੰਜਨ ਗਿਆਨ ਦਾ ਸੁਰਮਾ ਸਤਿਗੁਰਾਂ ਨੇ ਸਾਡੇ ਨੇਤਰਾਂ ਦੇ ਵਿੱਚ ਪਾ ਦਿੱਤਾ, ਸਾਨੂੰ ਉਹ ਗਿਆਨ ਦੀ ਰੌਸ਼ਨੀ ਦੇ ਰਾਹੀਂ ਉਹ ਸੁਰਮੇ ਨੇ ਸਾਡੀ ਨਜ਼ਰ ਨੂੰ ਜਿਹੜਾ ਮੈਲੇ ਤੋਂ ਧੁੰਦਲੇ ਤੋਂ ਪਵਿੱਤਰ ਕਰ ਦਿੱਤਾ, ਫਿਰ ਸਾਨੂੰ ਅੰਦਰੋਂ ਉਹ ਦੀਪਕ ਦੇ ਰਾਹੀਂ ਉਹ ਮਾਣਕ ਮੋਤੀ ਪਰਮਾਤਮਾ ਦੇ ਨਾਮ ਰੂਪੀ ਗੁਣਾਂ ਦੀ ਸਾਂਝ ਜਿਹੜੀ ਉਹ ਹੋਣ ਲੱਗ ਪੈਂਦੀ ਹੈ, ਫਿਰ ਅੰਦਰੋਂ ਦੀਦਾਰ ਹੁੰਦੇ ਨੇ। ਕਿਉਂਕਿ ਦੁਸ਼ਮਣ ਦੀ ਅੱਖ ਦੇ ਵਿੱਚੋਂ ਵੀ ਗੁਰੂ ਉਹਨੂੰ ਦੇਖੇਗਾ ਜਿਹਨੂੰ ਪਹਿਲਾਂ ਆਪਣੇ ਅੰਦਰੋਂ ਹਿਰਦੇ 'ਚੋਂ ਗੁਰੂ ਦੇ ਦੀਦਾਰ ਹੋਣਗੇ। ਜੇ ਅੰਦਰੋਂ ਕੁਝ ਨਹੀਂ ਨਾ, ਤਾਂ ਫਿਰ ਬਾਹਰੋਂ ਕੁਝ ਵੀ ਨਹੀਂ ਸਾਨੂੰ ਲੱਭਣਾ। ਸਾਨੂੰ ਬਾਣੀ ਦੇ ਵਿੱਚ ਹੀ ਇਹ ਸਮਝਾਇਆ, ਚਾਹੇ ਪਰਮਾਤਮਾ ਦੇ ਦੀਦਾਰ ਚਾਹੇ ਗੁਰੂ ਦੇ ਦੀਦਾਰ, ਜਿਹਨੇ ਅੰਦਰੋਂ ਪਹਿਲਾਂ ਕੋਸ਼ਿਸ਼

0: ਕੀਤੀ ਹੈ, ਜਿੰਨੀ ਆਤਮ ਚੀਨਿਆ ਪਰਮਾਤਮ ਸੋਈ। ਜਿਨ੍ਹਾਂ ਨੇ ਆਪਣੀ ਆਤਮਾ ਨੂੰ ਚੀਣ ਲਿਆ ਹੈ, ਆਪਣੀ ਆਤਮਾ ਨੂੰ ਨਾਮ ਰਸ ਦੇ ਗੁਰੂ ਦੇ ਗਿਆਨ ਦੇ ਦੁਆਰਾ ਨਿਰਮਲ ਕਰ ਲਿਆ, ਉਹਨਾਂ ਨੂੰ ਹੀ ਪਰਮਾਤਮਾ ਸਾਰੀ ਜਗ੍ਹਾ ਦੇ ਉੱਪਰ ਅਤੇ ਉਹਨਾਂ ਨੂੰ ਹੀ ਗੁਰੂ ਸਾਰੀ ਜਗ੍ਹਾ ਦੇ ਉੱਪਰ ਦਿਖਾਈ ਦਿੰਦਾ ਹੈ। ਅਤੇ ਸਤਿਗੁਰੂ ਜੀ ਸਮਝਾਉਂਦੇ ਨੇ, ਇਹ ਸ਼ਬਦ ਸੁਰਤ ਦੇ ਨਾਲ ਬਣਦੀ ਹੈ ਗੱਲ। ਅਤੇ ਗੁਰੂ ਸਾਹਿਬ ਜੀ ਦਰ ਦੀ ਗੱਲ ਦੱਸਦੇ ਹਾਂ, ਭਾਈ ਗੁਰਦਾਸ ਜੀ ਕਹਿੰਦੇ ਧੰਨ ਧੰਨ ਸਤਿਗੁਰ ਸ਼ਬਦ, ਗੁਰੂ ਦਾ ਸ਼ਬਦ ਧੰਨ ਧੰਨ ਦੇ ਸਤਿਕਾਰ ਦੇ ਯੋਗ ਹੈ, ਕਿਉਂਕਿ ਸ਼ਬਦ ਦੇ ਨਾਲ ਸੁਰਤ ਜਿਹੜੀ ਜੁੜਦੀ ਹੈ ਨਾ, ਉਹ ਫਿਰ ਪਰਮਾਤਮਾ ਦੇ ਦਰ ਦੇ ਨਾਲ ਮਿਲਾ ਦਿੰਦੀ ਹੈ। ਹੁਣ ਸ਼ਬਦ ਸੀ ਨਾ ਜਿਹਨੇ ਭਾਈ ਲਹਿਣਾ ਜੀ ਦੇ ਜੀਵਨ ਨੂੰ ਗੁਰੂ ਅੰਗਦ ਸਾਹਿਬ ਜੀ ਦੇ ਰੂਪ ਅੰਦਰ ਬਣਾ ਦਿੱਤਾ, ਭਾਈ ਜੋਤ ਜੀ ਦੇ ਕੋਲੋਂ ਸੁਣ ਕੇ। ਸ਼ਬਦ ਦੀ ਹੀ ਤਾਕਤ ਸੀ ਗੁਰੂ ਸ਼ਬਦ ਦੀ, ਕਿ ਗੁਰੂ ਅਮਰਦਾਸ ਮਹਾਰਾਜ ਜੀ ਬਣਾ ਦਿੱਤਾ ਬਾਬਾ ਅਮਰਦਾਸ ਜੀ ਨੂੰ। ਕਿਉਂਕਿ ਜਦੋਂ ਬਾਬਾ ਅਮਰਦਾਸ ਜੀ ਦਾ ਜੀਵਨ ਅਸੀਂ ਪੜ੍ਹਦੇ ਹਾਂ, ਤਕਰੀਬਨ 62 ਸਾਲ ਤੱਕ ਦੀ ਉਮਰ ਵਡੇਪੇ ਤੱਕ ਪਹੁੰਚ ਗਈ ਸੀ ਬਾਬਾ ਅਮਰਦਾਸ ਜੀ ਦੀ ਉਮਰ। ਉਹਦੇ ਵਿੱਚੋਂ ਇਤਿਹਾਸ ਕਹਿੰਦਾ ਤਕਰੀਬਨ 20 ਸਾਲ, ਕੋਈ 18, ਕੋਈ 19, ਕੋਈ 20, ਮੰਨ ਕੇ ਚੱਲਦੇ ਹਾਂ ਆਪਾਂ 20 ਸਾਲ ਦਾ ਸਮਾਂ, ਹਰ ਸਾਲ ਹਰਿਦੁਆਰ ਜਾਣਾ ਗੁਰੂ ਅਮਰਦਾਸ ਜੀ, ਬਾਬਾ ਅਮਰਦਾਸ ਜੀ ਨੇ। ਇਸ਼ਨਾਨ ਵੀ ਗੰਗਾ ਦਾ ਕਰਨਾ, ਦਾਨ ਪੁੰਨ ਵੀ ਕਰਨੀ, ਭਲਿਆਂ ਪੁਰਸ਼ਾਂ ਦੀ ਸੰਗਤ ਵੀ ਕਰਨੀ। ਅਤੇ ਜਦੋਂ ਆਖਰੀ ਵਾਰ ਗਏ ਨਾ ਗੁਰੂ ਘਰ ਆਉਣ ਤੋਂ ਪਹਿਲਾਂ, ਅਤੇ ਇੱਕ ਸਾਧੂ ਦੇ ਨਾਲ ਜਦੋਂ ਗੱਲਬਾਤ ਹੁੰਦੀ ਹੈ, ਮੇਲ ਮਿਲਾਪ ਹੁੰਦਾ ਹੈ, ਅਤੇ ਉਸ ਵੇਲੇ ਗੱਲਾਂ ਬਾਤਾਂ ਦੇ ਵਿੱਚੋਂ ਸਾਧੂ ਨੂੰ ਬਾਬਾ ਅਮਰਦਾਸ ਜੀ ਦਾ ਜੀਵਨ ਬੜਾ ਚੰਗਾ ਲੱਗਿਆ, ਬੜੀਆਂ ਸਿਆਣੀਆਂ ਗੱਲਾਂ। ਇਹ ਨਹੀਂ ਕਿ ਗੁਰੂ ਸਾਹਿਬ ਬਾਬਾ ਅਮਰਦਾਸ 'ਚ ਕੁਝ ਕਮੀਆਂ ਸਨ, ਆਪਣੇ ਵੱਲੋਂ ਉਹ ਪੂਰਾ ਹੀ ਧਰਮ ਕਰਮ ਨਿਭਾ ਰਹੇ ਸਨ, ਸੁਭਾਅ ਵੀ ਚੰਗਾ, ਸਹਿਣਸ਼ੀਲਤਾ ਸਾਰਾ ਕੁਝ ਹੀ ਆਇਆ ਸੀ। ਪਰ ਜੇ ਘਾਟ ਸੀ ਤਾਂ ਗੁਰੂ ਦੀ ਉਸ ਵੇਲੇ ਅਗਵਾਈ ਨਹੀਂ ਸੀ ਉਹਨਾਂ ਦੇ ਕੋਲ, ਗੁਰੂ ਵਾਲੇ ਨਹੀਂ ਸੀ ਉਹ ਬਣੇ। ਉਹ ਵੈਸ਼ਨਵ ਸਾਧ ਜਿਹੜਾ ਨਾਲ ਚੱਲਦਾ ਏ, ਉੱਠਦਿਆਂ ਬੈਠਦਿਆਂ ਖਾਂਦਿਆਂ ਪੀਂਦਿਆਂ ਪ੍ਰਭਾਵਿਤ ਹੋ ਕੇ ਇੱਕ ਦਿਨ ਕਹਿਣ ਲੱਗਾ ਕਿ ਬਾਬਾ ਅਮਰਦਾਸ ਜੀ ਨੂੰ ਕਿ ਤੁਹਾਡਾ ਸੁਭਾਅ ਬਹੁਤ ਵਧੀਆ, ਤੁਸੀਂ ਬੜੇ ਨੇਕ ਇਨਸਾਨ ਹੋ, ਤੁਹਾਡਾ ਲੱਗਦਾ ਗੁਰੂ ਬੜਾ ਕਾਮਲ ਜਿਨ੍ਹਾਂ ਨੇ ਤੁਹਾਡਾ ਬਹੁਤ ਸੋਹਣਾ ਜੀਵਨ ਬਣਾਇਆ, ਤੁਹਾਨੂੰ ਗਿਆਨ ਵੀ ਚੰਗਾ ਏ, ਅਤੇ ਗੁਰੂ ਕੌਣ ਹੈ ਜਿਹਦੇ ਤੁਸੀਂ ਚੇਲੇ ਹੋ, ਕਿਹਨੂੰ ਗੁਰੂ ਧਾਰਨ ਕੀਤਾ ਹੈ। ਅਤੇ ਬਾਬਾ ਅਮਰਦਾਸ ਜੀ ਨੇ ਕਿਹਾ ਸੀ ਉਸ ਵੇਲੇ ਥੋੜ੍ਹਾ ਜਿਹਾ ਨਿਰਾਸ਼ ਹੋ ਕੇ ਕਿ ਅਜੇ ਗੁਰੂ ਦੀ ਭਾਲ ਵਿੱਚ ਹੈ, ਗੁਰੂ ਅਜੇ ਮੈਨੂੰ ਮਿਲਿਆ ਕੋਈ ਨਹੀਂ ਹੈ। ਜਦੋਂ ਇਹ ਬਚਨ ਸੁਣੇ ਤਾਂ ਉਹੀ ਸਾਧੂ ਜਿਹੜਾ ਜ਼ੁਬਾਨ ਤੋਂ ਬੜੇ ਸ਼ੁੱਭ ਬਚਨ ਬੋਲ ਰਿਹਾ ਸੀ, ਉਹੀ ਕਹਿਣ ਲੱਗ ਪਿਆ ਤੁਸੀਂ ਅਜੇ ਨਗੁਰੇ ਹੋ, ਤੁਸੀਂ ਅਜੇ ਗੁਰੂ ਨਹੀਂ ਧਾਰਨ ਕੀਤਾ। ਫਿਰ ਇੱਥੋਂ ਤੱਕ ਕਿ ਕਈ ਬੋਲ ਇਹੋ ਜਿਹੇ ਬੋਲਣੇ ਸ਼ੁਰੂ ਕੀਤੇ ਜਿਹੜੇ ਬਾਬਾ ਅਮਰਦਾਸ ਜੀ ਦੇ ਹਿਰਦੇ ਉੱਪਰ ਕਾਫੀ ਗਹਿਰਾ ਅਸਰ ਕਰ ਗਏ, ਜ਼ਖਮ ਕਰ ਗਏ ਕਹਿ ਲਈਏ। ਤੇ ਫਿਰ ਉਸ ਵੇਲੇ ਬਾਬਾ ਅਮਰਦਾਸ ਜੀ ਗੁਰੂ ਦੀ ਭਾਲ ਦੇ ਵਿੱਚ ਹੈ ਵੀ ਗੁਰੂ ਹੁਣ ਕਿੱਥੋਂ ਆਪਾਂ ਗੁਰੂ ਦੇ ਨਾਲ ਮਿਲ ਸਕੀਏ, ਕਿੱਥੋਂ ਦੱਸ ਪਵੇ ਗੁਰੂ ਕੌਣ ਹੈ ਜਿਹੜਾ ਮਿਲਾ ਸਕਦਾ ਹੈ। ਇੱਕ ਦਿਨ ਅੰਮ੍ਰਿਤ ਵੇਲੇ ਦੇ ਨੇਮ ਦੇ ਵਿੱਚ ਜਿਵੇਂ ਸਮਾਂ ਹੋਇਆ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ ਦੇ ਨਾਲ ਹੀ ਘਰ ਜਿਹੜਾ ਹੈ ਉਹਨਾਂ ਦੇ ਭਰਾਤਾ ਦਾ ਘਰ ਹੈ, ਅਤੇ ਉਹਦਾ ਉਹ ਘਰ ਦੇ ਵਿੱਚ ਉਹ ਭਾਈ ਜੱਸੂ ਜੀ ਦੀ ਘਰਵਾਲੀ ਜਿਹੜੀ ਹੈ ਬੀਬੀ ਅਮਰੋ ਜੀ ਗੁਰੂ ਅੰਗਦ ਸਾਹਿਬ ਜੀ ਦੀ ਪੁੱਤਰੀ ਹੈ। ਅੰਮ੍ਰਿਤ ਵੇਲੇ ਘਰ ਦੇ ਕੰਮ ਕਾਜ ਕਰਦਿਆਂ ਬਾਣੀ ਪੜ੍ਹ ਰਹੀ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਹੈ ਜਿਹਦੀਆਂ ਕੁਝ ਪੰਕਤੀਆਂ ਆਪਾਂ ਸਾਂਝੀਆਂ ਕਰਦੇ, ਜਿਹਦੇ ਵਿੱਚ ਉਹ ਜਾਪ ਸੀ ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤੇ ਤਲਾਗ ਰਹੀ ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਸੰਨੀ ਚਿੰਤ ਪਈ। ਇਹ ਜਦੋਂ ਸਾਰਾ ਸ਼ਬਦ ਪੜਿਆ ਨਾ ਤੇ ਬਾਬਾ ਅਮਰਦਾਸ ਜੀ ਅੰਮ੍ਰਿਤ ਵੇਲੇ ਕੰਨਾਂ ਦੇ ਵਿੱਚ ਆਵਾਜ਼ ਪਈ, ਚੱਲ ਕੇ ਕਦਮਾਂ ਦੇ ਨਾਲ ਬੀਬੀ ਅਮਰੋ ਜੀ ਦੇ ਕੋਲ ਆ ਕੇ ਖੜ ਗਏ ਨੇ। ਜਦੋਂ ਬੀਬੀ ਅਮਰੋ ਜੀ ਨੇ ਬਾਣੀ ਪੜ੍ਹ ਕੇ ਸਮਾਪਤੀ ਕੀਤੀ, ਉਸ ਵੇਲੇ ਕਹਿਣ ਲੱਗੇ ਬੱਚੀਏ ਇਹ ਕਿਹਦੇ ਬੋਲ ਨੇ, ਅਤੇ ਬੀਬੀ ਅਮਰੋ ਜੀ ਕਹਿਣ ਲੱਗੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਬਾਣੀ ਹੈ ਜਿਸ ਗੱਦੀ ਦੇ ਉੱਪਰ ਹੁਣ ਮੇਰੇ ਪਿਤਾ ਗੁਰੂ ਅੰਗਦ ਸਾਹਿਬ ਜੀ ਸੁਭਾਏ ਮਾਣ ਹੈ। ਕਹਿਣ ਲੱਗੇ ਬੱਚੀਏ ਇਹ ਜਿਹੜੇ ਬੋਲ ਤੂੰ ਬੋਲ ਰਹੀ ਸਾਂ ਨਾ, ਮੈਨੂੰ ਬਹੁਤਾ ਤਾਂ ਕੁਝ ਨਹੀਂ ਇਹਦੇ ਵਿੱਚੋਂ ਪਤਾ ਲੱਗਾ, ਪਰ ਇੰਨਾ ਕੁ ਮੈਨੂੰ ਜ਼ਰੂਰ ਲੱਗ ਗਿਆ ਕਿ ਜੋ ਕੁਝ ਗੁਰੂ ਨੇ ਲਿਖਿਆ ਇਹਨਾਂ ਤੁਹਾਡੇ ਗੁਰੂ ਨੇ ਉਹੋ ਜਿਹੀ ਵੇਦਨਾ ਮੇਰੀ ਵੀ ਹੈ। ਕਿਉਂਕਿ ਇਹ ਜਦੋਂ ਦੋ ਤਿੰਨ ਪੰਕਤੀਆਂ ਆਪਾਂ ਜਿਹਦੀ ਸਾਂਝ ਕਰ ਲਈਏ ਕਿ ਕਾਇਆ ਆਰਨ ਮਨ ਵਿੱਚ ਲੋਹਾ ਪੰਚ ਅਗਨ ਤੇ ਤਲਾਗ ਰਹੀ ਕੋਇਲੇ ਪਾਪ ਪੜੇ ਤਿਸੀ ਉੱਪਰ ਮਨ ਜਲਿਆ ਸੰਨੀ ਚਿੰਤ ਪਈ। ਇਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਇੱਕ ਉਦਾਹਰਨ ਦੇ ਕੇ ਦੱਸਦੇ ਨੇ ਭਾਵੇਂ ਕਿ ਅੱਜ ਉਹ ਪੰਜਾਬ ਦੀ ਧਰਤੀ ਤੋਂ ਕਿਤੇ ਕਿਤੇ ਇਹ ਰਹਿ ਗਿਆ ਇਹ ਅਲੋਪ ਹੋ ਗਈਆਂ ਇਹ ਨਿਸ਼ਾਨੀਆਂ ਕਿ ਜਿਵੇਂ ਪਹਿਲਿਆਂ ਸਮਿਆਂ ਵਿੱਚ ਲੁਹਾਰ ਜਦੋਂ ਲੋਹੇ ਦੇ ਕੋਈ ਯੰਤਰ ਕਹਿ ਲਈਏ ਦਾਤਰੀ ਰੰਬਾ ਕਈ ਕੁਹਾੜਾ ਕਿਰਪਾਨ ਕੋਈ ਲੋਹੇ ਦਾ ਔਜ਼ਾਰ ਬਣਾਉਣਾ ਹੁੰਦਾ ਸੀ ਅਤੇ ਸਭ ਤੋਂ ਪਹਿਲਾਂ ਇੱਕ ਭੱਠੀ ਜਿਹਦੇ ਵਿੱਚ ਕੋਲੇ ਬਾਲ ਕੇ ਅੱਗ ਬਾਲ ਕੇ ਲੋਹਾ ਉਹਦੇ 'ਤੇ ਰੱਖਿਆ ਜਾਣਾ ਫਿਰ ਉਸ ਗਰਮ ਹੋਏ ਲੋਹੇ ਨੂੰ ਲੋਹੇ ਦੀ ਸੰਨੀ ਦੇ ਨਾਲ ਘੁਮਾ ਘੁਮਾ ਕੇ ਚੰਗੀ ਤਰ੍ਹਾਂ ਲਾਲ ਕਰਨਾ ਵੀ ਚੰਗੀ ਤਰ੍ਹਾਂ ਲਾਲ ਹੋ ਜਾਵੇ ਫਿਰ ਉਸ ਸੰਨੀ ਦੇ ਨਾਲ ਫੜ ਕੇ ਲੋਹੇ ਦੀ ਜਿਹੜੀ ਐਰਨ ਸੀ ਸਿਲ ਜਿਹੜੀ ਸੀ ਉਹਦੇ 'ਤੇ ਰੱਖ ਕੇ ਹਥੌੜੇ ਦੇ ਨਾਲ ਉਹਨੂੰ ਚੰਡ ਕੇ ਉਹਨੂੰ ਰੂਪ ਦਿੱਤਾ ਜਾਂਦਾ ਸੀ ਜੋ ਵੀ ਦਾਤਰੀ ਰੰਬਾ ਕਈ ਕੁਹਾੜਾ ਬਣਾਉਣਾ ਹੁੰਦਾ ਸੀ। ਹੁਣ ਉਹ ਜਿਹੜੇ ਭੱਠੀ ਦੇ ਉੱਪਰ ਲੋਹਾ ਰੱਖਿਆ ਜਾਂਦਾ ਹੈ ਨਾ ਅਤੇ ਉਹ ਲੋਹਾ ਲਾਲ ਸੁਰਖ ਹੋ ਜਾਂਦਾ ਹੈ ਅਤੇ ਕਈ ਵਾਰ ਜਦੋਂ ਲੋੜ ਤੋਂ ਵੱਧ ਉਹ ਮਗ ਜਾਵੇ ਜ਼ਿਆਦਾ ਹੀਟ ਮਿਲ ਜਾਵੇ ਉਹ ਪਿਘਲ ਜਾਂਦਾ ਸੀ ਅਤੇ ਉਹਨੂੰ ਮਨੂਰ ਕਿਹਾ ਜਾਂਦਾ ਸਕਰੈਪ ਜੀ ਬਣ ਕੇ ਪਿਘਲ ਕੇ ਉਹ ਢੇਲਾ ਜਿਹਾ ਟੁਕੜਾ ਜਿਹਾ ਬਣ ਜਾਂਦਾ ਹੁੰਦਾ ਸੀ। ਉਹ ਜਿਹੜਾ ਲੋੜ ਤੋਂ ਵੱਧ ਪਿਘਲ ਜਾਂਦਾ ਸੀ ਲੋਹਾ ਅੱਜ ਵੀ ਜਿੱਥੇ ਜਿੱਥੇ ਸਰੀਏ ਦੀਆਂ ਫੈਕਟਰੀਆਂ ਆਪ ਜੀ ਦੇਖੋਗੇ ਕਿਤੇ ਜਾਣ ਦਾ ਮੌਕਾ ਮਿਲਿਆ ਉਹ ਕਈ ਵਾਰੀ ਭੱਠੀ ਦੇ ਵਿੱਚ ਵੀ ਲੋਹਾ ਘਲ ਕੇ ਜ਼ਿਆਦਾ ਉਹ ਢੇਲਿਆਂ ਦੇ ਰੂਪ ਟੁਕੜਿਆਂ ਦੇ ਰੂਪ ਵਿੱਚ ਬਣ ਜਾਂਦਾ ਉਹ ਕਿਸੇ ਵੀ ਕੰਮ ਨਹੀਂ ਆਉਂਦਾ ਸਕਰੈਪ ਜੀ ਬਣ ਕੇ ਰਹਿ ਜਾਂਦੀ ਉਹ ਲੋਹਾ ਜਿਹੜਾ ਹੈ ਉਹਨੂੰ ਮਨੂਰ ਲੋਹਾ ਕਿਹਾ ਜਾਂਦਾ। ਹੁਣ ਇਹ ਉਦਾਹਰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਦਿੱਤੀ ਕਿ ਜਿਵੇਂ ਲੁਹਾਰ ਦੀ ਭੱਠੀ ਦੇ ਵਿੱਚ ਲੋਹਾ ਰੱਖਿਆ ਜਾਂਦਾ ਉਹਨੂੰ ਗਰਮ ਕੀਤਾ ਜਾਂਦਾ ਕੋਲੇ ਪਾ ਪਾ ਕੇ ਜਿੰਨੀ ਲੋੜ ਹੁੰਦੀ ਲੁਹਾਰ ਕੋਲੇ ਪਾਈ ਜਾਂਦਾ ਉਹਨੂੰ ਗਰਮ ਕਰੀ ਜਾਂਦਾ ਹੈ ਸੰਨੀ ਨਾਲ ਪਲਟਾ ਪਲਟਾ ਕੇ ਉਹਨੂੰ ਫਿਰ ਐਰਨ 'ਤੇ ਲਿਆ ਕੇ ਰੱਖ ਕੇ ਉਹਨੂੰ ਮਾਰ ਮਾਰ ਕੇ ਉਹਦੇ ਥੌੜੇ 'ਤੇ ਉਹਨੂੰ ਔਜ਼ਾਰ ਨੂੰ ਬਣਾਉਂਦਾ ਹੈ। ਹੁਣ ਇਹ ਉਦਾਹਰਨ ਦੇ ਕੇ ਸਤਿਗੁਰਾਂ ਨੇ ਦੱਸਿਆ ਕਿ ਜਿਵੇਂ ਲੁਹਾਰ ਦੀ ਭੱਠੀ ਹੈ ਅਤੇ ਸਾਡਾ ਸਰੀਰ ਵੀ ਇੱਕ ਲੁਹਾਰ ਦੀ ਭੱਠੀ ਦੀ ਤਰ੍ਹਾਂ ਹੈ ਉਹਦੇ ਵਿੱਚ ਕੋਲੇ ਜਿਹੜੇ ਪਾਏ ਜਾਂਦੇ ਨੇ ਅਤੇ ਸਾਡੇ ਅੰਦਰ ਵੀ ਵਿਕਾਰਾਂ ਦੇ ਪੰਜ ਵਿਕਾਰਾਂ ਦੇ ਜਿਹੜੇ ਕੋਲੇ ਨੇ ਫਿਰ ਉਹਦੇ ਅੰਦਰ ਲੋਹਾ ਰੱਖਿਆ ਜਾਂਦਾ ਹੈ ਸਾਡੇ ਸਰੀਰ ਰੂਪੀ ਭੱਠੀ ਦੇ ਉੱਪਰ ਮਨ ਰੂਪ ਲੋਹਾ ਜਿਹੜਾ ਉਹ ਤਪਾਇਆ ਜਾਂਦਾ ਹੈ। ਇਸ ਤਰ੍ਹਾਂ ਉਹ ਜਿਵੇਂ ਲੋਹੇ ਦੀ ਸੰਨੀ ਨਾਲ ਲੋਹੇ ਨੂੰ ਘੁਮਾ ਘੁਮਾ ਕੇ ਕੋਲਿਆਂ 'ਤੇ ਰੱਖ ਕੇ ਕਿ ਚੰਗੀ ਤਰ੍ਹਾਂ ਗਰਮ ਹੋ ਜਾਏ ਕਹਿੰਦੇ ਜਿਹੜੀ ਸਾਡੇ ਅੰਦਰ ਚਿੰਤਾ ਹੈ ਨਾ ਉਹ ਚਿੰਤਾ ਇੱਕ ਉਹ ਸੰਨੀ ਦੀ ਔਜ਼ਾਰ ਦੀ ਤਰ੍ਹਾਂ ਹੈ ਜਿਹੜੀ ਸਾਡੇ ਮਨ ਨੂੰ ਪਾਪਾਂ ਰੂਪੀ ਉਹ ਕੋਲਿਆਂ ਦੇ ਉੱਪਰ ਘੁਮਾ ਘੁਮਾ ਕੇ ਰੱਖਦੀ ਵਿਕਾਰਾਂ 'ਤੇ ਮਨ ਲੋਭ ਵਿੱਚੋਂ ਨਿਕਲਦਾ ਹੈ ਚਿੰਤਾ ਦੀ ਸੰਨੀ ਫਿਰ ਉਹਨੂੰ ਚੁੱਕ ਕੇ ਕ੍ਰੋਧ ਦੇ ਕੋਲਿਆਂ 'ਤੇ ਪਾ ਦਿੰਦੀ ਹੈ ਕਦੀ ਉਹਨੂੰ ਮੋਹ ਦੇ ਕੋਲਿਆਂ 'ਤੇ ਪਾ ਦਿੰਦੀ ਕਦੀ ਲੋਭ ਦੇ ਕੋਲਿਆਂ 'ਤੇ ਕਦੀ ਕਾਮ ਦੇ ਕੋਲਿਆਂ 'ਤੇ ਇਹ ਚਿੰਤਾ ਜਿਹੜੀ ਚਿੰਤਾ ਰੂਪੀ ਸੰਨੀ ਇਹ ਮਨ ਨੂੰ ਹਰ ਵੇਲੇ ਉਹ ਵਿਕਾਰਾਂ ਦੀ ਅੱਗ ਦੇ ਉੱਪਰ ਤਪਾਉਂਦੀ ਰਹਿੰਦੀ ਹੈ। ਸਤਿਗੁਰੂ ਜੀ ਨੇ ਇਹ ਉਦਾਹਰਨ ਦਿੱਤੀ ਕਿ ਜਿਵੇਂ ਲੁਹਾਰ ਦੀ ਭੱਠੀ ਸਾਡਾ ਤਨ ਜਿਹੜਾ ਹੈ ਲੁਹਾਰ ਦੀ ਭੱਠੀ ਵਰਗਾ ਹੈ ਇਹਦੇ ਵਿੱਚ ਵਿਕਾਰਾਂ ਦੇ ਕੋਲੇ ਬੰਨਦੇ ਅਤੇ ਮਨ ਰੂਪੀ ਲੋਹਾ ਇੱਤੇ ਗਰਮ ਹੁੰਦਾ ਹੈ ਚਿੰਤਾ ਦੀ ਸੰਨੀ ਇਹਨੂੰ ਘੁਮਾ ਘੁਮਾ ਕੇ ਮਨ ਨੂੰ ਸਾੜਦੀ ਹੈ। ਇਹ ਉਦਾਹਰਨ ਦਿੱਤੀ ਕਿ ਕਾਇਆ ਆਰਨ ਇਹ ਜਿਹੜਾ ਸਾਡਾ ਸਰੀਰ ਹੈ ਕਾਇਆ ਇਹ ਆਰਨ ਹੈ ਉਹ ਲੁਹਾਰ ਦੀ ਭੱਠੀ ਹੈ ਮਨ ਵਿੱਚ ਲੋਹਾ ਮਨ ਜਿਹੜਾ ਇਹਦੇ ਉੱਪਰ ਵਿੱਚ ਲੋਹਾ ਭੱਠੀ 'ਚ ਰੱਖਿਆ ਪੰਚ ਅਗਨ ਅਤੇ ਤਲਾਗ ਰਹੀ ਪੰਜਾਂ ਵਿਕਾਰਾਂ ਦੀਆਂ ਅੱਗਾਂ ਪੰਜ ਬਲਦੀਆਂ ਪਈਆਂ ਨੇ ਅਤੇ ਫਿਰ ਕੋਇਲੇ ਪਾਪ ਪੜੇ ਤਿਸ ਉੱਪਰ ਜਿਵੇਂ ਥੋੜ੍ਹੀ ਥੋੜ੍ਹੀ ਅੱਗ ਮੱਠੀ ਹੁੰਦੀ ਜਾਵੇ ਘੜਦੀ ਜਾਵੇ ਫਿਰ ਕੋਲੇ ਉਹਦੇ 'ਤੇ ਹੋਰ ਸੁੱਟੇ ਜਾਂਦੇ ਲੁਹਾਰ ਵੱਲੋਂ ਇੱਦਾਂ ਹੀ ਅਸੀਂ ਜਦੋਂ ਵਿਕਾਰ ਥੋੜ੍ਹੇ ਜਿਹੇ ਘਟਣ ਲੱਗਦੇ ਕਿਤੇ ਰੱਬ ਵਾਲੇ ਪਾਸੇ ਚੇਤਾ ਆਉਣ ਲੱਗਦਾ ਹੈ ਫਿਰ ਪਾਪਾਂ ਦੇ ਕੋਲੇ ਪਾ ਦਿੰਦੇ ਵੀ ਇਹ ਬਾਣੀ ਵਾਲੇ ਪਾਸੇ ਨਾ ਲੱਗ ਜਾਵੇ ਗੁਰੂ ਘਰ ਵਾਲੇ ਪਾਸੇ ਨਾ ਲੱਗ ਜਾਵੇ ਪਾਪ ਫਿਰ ਉੱਤੇ ਡਿੱਗਦੇ ਰਹਿੰਦੇ ਨੇ ਕੋਲਿਆਂ ਦੇ ਵਾਂਗ ਅਤੇ ਇਸ ਤਰ੍ਹਾਂ ਕਹਿੰਦੇ ਕੋਇਲੇ ਪਾਪ ਪੜੇ ਤਿਸੀ ਉੱਪਰ ਮਨ ਜਲਿਆ ਸੰਨੀ ਚਿੰਤ ਪਈ ਅਤੇ ਕਹਿਣ ਲੱਗੇ ਬੱਚੀਏ ਮੈਨੂੰ ਤਾਂ ਲੱਗਦਾ ਮੇਰਾ ਜੀਵਨ ਹੀ ਇੱਦਾਂ ਦਾ ਹੈ ਕਿਉਂਕਿ 62 ਸਾਲ ਦੀ ਉਮਰ ਵਡੇਪਾ ਆ ਗਿਆ ਹੈ ਅਤੇ ਮੈਂ ਅਜੇ ਗੁਰੂ ਵਾਲਾ ਨਹੀਂ ਬਣ ਸਕਿਆ ਅਜੇ ਪਰਮਾਤਮਾ ਨਾਲ ਮੇਲ ਨਹੀਂ ਹੋਇਆ ਅਤੇ ਮੈਂ ਵੀ ਲੱਗਦਾ ਉਹ ਮਨੂਰ ਲੋਹੇ ਵਰਗਾ ਹੋ ਗਿਆ ਜਿਹੜਾ ਲੋੜ ਤੋਂ ਵੱਧ ਪਿਘਲ ਜਾਂਦਾ ਹੈ ਅਤੇ ਫਿਰ ਉਸ ਵੇਲੇ ਬੀਬੀ ਅਮਰੋ ਜੀ ਕਹਿਣ ਲੱਗੇ, ਕਹਿੰਦੇ ਪਿਤਾ ਜੀ ਤੁਸੀਂ ਇਹ ਬਚਨ ਤੇ ਜ਼ਰੂਰ ਸੁਣੇ ਨੇ ਕਿ ਤੁਹਾਡਾ ਮਨ ਮਨੂਰ ਵਰਗਾ ਹੋ ਗਿਆ, ਅਤੇ ਇਹ ਵੀ ਗੱਲ ਤੁਹਾਡੀ ਸੱਚੀ ਹੈ ਵੀ ਜਿਹੜਾ ਲੁਹਾਰ ਦੀ ਭੱਠੀ 'ਤੇ ਲੋੜ ਤੋਂ ਵੱਧ ਪਿਘਲਿਆ ਲੋਹਾ ਉਹ ਮਨੂਰ ਬਣ ਜਾਂਦਾ, ਉਹਦਾ ਉਹ ਕਿਸੇ ਕੰਮ ਨਹੀਂ ਆਉਂਦਾ। ਇਹ ਗੱਲ ਬਿਲਕੁਲ ਠੀਕ ਹੈ, ਪਰ ਆਹ ਜਿਹੜਾ ਮਨ ਰੂਪੀ ਮਨੂਰ ਲੋਹਾ ਨਾ, ਇਹਨੂੰ ਜੇ ਤੁਸੀਂ ਸੋਨਾ ਬਣਾਉਣਾ ਚਾਹੋ ਤਾਂ ਸੋਨਾ ਬਣ ਸਕਦਾ, ਲੋਹੇ ਤੋਂ ਤੁਸੀਂ ਕੀ ਕਹਿੰਦੇ ਸੋਨਾ ਵੀ ਬਣ ਸਕਦਾ ਹੈ। ਕਹਿਣ ਲੱਗੇ ਸੱਚੀ ਬੱਚੀ ਇੱਦਾਂ ਹੋ ਸਕਦਾ ਹੈ? ਕਹਿਣ ਲੱਗੇ ਹਾਂ ਪਿਤਾ ਜੀ ਹੋ ਸਕਦਾ ਹੈ, ਕਿਉਂਕਿ ਆਪਾਂ ਭੱਟ ਸਾਹਿਬਾਨ ਦੇ ਵੀ ਬਚਨ ਪੜ੍ਹਦੇ ਨਾ, ਭੱਟ ਸਾਹਿਬਾਨ ਕਹਿੰਦੇ ਜੇ ਗੁਰੂ ਦੇ ਸ਼ਬਦ ਨੂੰ ਸੁਣ ਲਈਏ ਤਾਂ ਸਾਡਾ ਸਜੀਵਨ ਜਿਹੜਾ ਕੱਚ ਤੋਂ ਕੰਚਨ ਬਣ ਜਾਂਦਾ, ਕੱਚ ਤੋਂ ਸੋਨਾ ਬਣ ਜਾਂਦਾ ਸਾਡਾ ਜੀਵਨ। ਗੁਰੂ ਦੇ ਸ਼ਬਦ ਵਿੱਚ ਇੰਨੀ ਤਾਕਤ ਹੈ, ਕੱਚੋਂ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ। ਜਦੋਂ ਵੀ ਸ਼ਬਦ ਅਸੀਂ ਕੰਨਾਂ ਦੇ ਨਾਲ ਸੁਣ ਲਵਾਂਗੇ, ਇਹ ਨਹੀਂ ਕੰਨ ਰਸ ਕਰਕੇ ਦਿਲੋਂ ਅੰਦਰੋਂ ਜਗਿਆਸਾ ਦੇ ਰੂਪ ਅੰਦਰ, ਜਿਵੇਂ ਬਾਬਾ ਅਮਰਦਾਸ ਜੀ ਨੇ ਸੁਣ ਲਿਆ ਸੀ ਅਤੇ ਕਹਿਣ ਲੱਗੇ ਕਿ ਦੇਖੋ ਸ਼ਬਦ ਦੇ ਵਿੱਚ, ਗੁਰੂ ਦੇ ਸ਼ਬਦ ਵਿੱਚ ਇੰਨੀ ਤਾਕਤ ਹੈ, ਇਹ ਮਨੂਰ ਹੋਏ ਲੋਹੇ ਨੂੰ ਵੀ ਸੋਨਾ ਬਣਾ ਦਿੰਦੇ ਆ। ਪਿਤਾ ਜੀ ਜੇ ਤੁਸੀਂ ਇਹਦੇ ਇਸ ਸ਼ਬਦ ਨੂੰ ਕਿਤੇ ਅਮਲ ਦੇ ਵਿੱਚ ਲੈ ਆਓ। ਅਤੇ ਕਹਿਣ ਲੱਗੇ ਬੱਚੀਏ ਫਿਰ ਮੈਂ ਇਹ ਵਾਕਿਆ ਹੀ ਮੇਰਾ ਸਰੀਰ ਜਿਹੜਾ ਮਨੂਰ ਵਰਗਾ ਇਹ ਸੋਨੇ ਵਰਗਾ ਬਣ ਜਾਵੇਗਾ? ਅਤੇ ਕਹਿਣ ਲੱਗੇ ਹਾਂ, ਪਰ ਇੱਕ ਸ਼ਰਤ ਹੈ ਸਤਿਗੁਰਾਂ ਦੀ ਕਿ ਜੇ ਗੁਰੂ ਜੀ ਤੁਹਾਡੇ 'ਤੇ ਦਿਆਲੂ ਹੋ ਜਾਣ, ਜੇ ਤੁਸੀਂ ਗੁਰੂ ਨੂੰ ਰਿਝਾ ਲਓ, ਗੁਰੂ ਨੂੰ ਪ੍ਰਸੰਨ ਕਰ ਲਵੋ। ਅਤੇ ਕਿਉਂਕਿ ਅੱਗੇ ਬਚਨ ਹੈ, ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਕਰੇ ਤਨੇਹਾ, ਜੇ ਗੁਰੂ ਕਿਤੇ ਉਹ ਰਹਿਮਤ ਕਰ ਦੇਵੇ। ਕਿਉਂਕਿ ਜਦੋਂ ਅਸੀਂ ਭੱਟ ਸਾਹਿਬਾਨ ਦੇ ਬਚਨ ਪੜ੍ਹਦੇ ਉਹ ਸਮਝਾਉਂਦੇ, ਜਾਮ ਗੁਰੂ ਹੋਏ ਵੱਲ ਧੰਨੇ ਕਿਹਾ ਗਾਰਬ ਦੀਜੇ, ਕਹਿੰਦੇ ਜਦੋਂ ਗੁਰੂ ਸਾਡੇ ਵੱਲ ਹੋ ਜਾਵੇ ਤਾਂ ਫਿਰ ਉਸ ਵੇਲੇ ਕੋਈ ਵੀ ਜਿਹੜਾ ਇੱਥੇ ਮੁਮਕਿਨ ਨਹੀਂ, ਕੋਈ ਵੀ ਇਹੋ ਜਿਹੀ ਗੱਲ ਨਹੀਂ ਕਿ ਜਿਹੜੀ ਸਾਡੇ ਜੀਵਨ ਵਿੱਚ ਨਾ ਆ ਸਕੇ। ਗੁਰੂ ਦੀ ਕਿਰਪਾ ਤਾਂ ਹੈ ਹੀ ਐਡੀ ਵੱਡੀ ਹੈ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਇੱਕ ਸਲਾਰ ਦੀ ਪੀਰ ਆਇਆ ਹੈ ਇਸਲਾਮ ਧਰਮ ਦਾ, ਉਹ ਕੀ ਦੇਖਦਾ ਹੈ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ 'ਤੇ ਬਹੁਤ ਸੰਗਤ ਆ ਕੇ ਮੱਥਾ ਟੇਕਦੀ ਹੈ ਅਤੇ ਗੁਰੂ ਸਾਹਿਬ ਜੀ ਅਸੀਸਾਂ ਦੇ ਰਹੇ ਨੇ, ਜਨਮ ਮਰਨ ਤੋਂ ਰਹਿਤ ਹੋ ਜਾਵੋ, ਤੁਹਾਡੇ ਬੁਰੇ ਕਰਮ ਖਤਮ ਹੋ ਜਾਣ, ਤਰ੍ਹਾਂ ਤਰ੍ਹਾਂ ਦੀਆਂ ਬਖਸ਼ਿਸ਼ਾਂ ਨਾਲ ਨਿਵਾਜ਼ ਰਹੇ ਨੇ। ਅਤੇ ਸਲਾਰ ਦੀ ਨੇ ਇੱਕ ਸਵਾਲ ਕੀਤਾ ਸੀ ਉੱਥੇ, ਕਹਿਣ ਲੱਗੇ ਸਤਿਗੁਰੂ ਜੀ ਜੇ ਤਾਂ ਤੁਹਾਡੇ ਚਰਨਾਂ 'ਤੇ ਮੱਥਾ ਟੇਕਣ ਦੇ ਨਾਲ ਇਹਨਾਂ ਦੇ ਲੇਖ ਜਿਹੜੇ ਬੁਰੇ ਕਰਮ ਮਿਟ ਜਾਂਦੇ ਨੇ, ਇਹਦਾ ਮਤਲਬ ਤੁਸੀਂ ਫਿਰ ਰੱਬ ਦੇ ਕੀਤੇ ਹੋਏ ਹੁਕਮ ਦੇ ਵਿੱਚ ਹੁਕਮ ਅਦੂਲੀ ਕਰਦੇ ਪਏ ਹੋ, ਰੱਬ ਨੇ ਇਹਨਾਂ ਨੂੰ ਬੁਰੇ ਦੀ ਸਜ਼ਾ ਦੇਣੀ ਅਤੇ ਤੁਸੀਂ ਇਹਨਾਂ ਨੂੰ ਛਡਾਉਂਦੇ ਪਏ ਹੋ, ਅਤੇ ਜੇਕਰ ਇਹਨਾਂ ਦੇ ਲਿਖੇ ਹੋਏ ਲੇਖ ਮਿਟ ਨਹੀਂ ਸਕਦੇ ਤਾਂ ਫਿਰ ਇਹ ਭਰਮ ਫੈਲਾਇਆ ਤੁਸੀਂ, ਫਿਰ ਇਹਨਾਂ ਦਾ ਮੱਥਾ ਟੇਕਣਾ ਤੁਹਾਡੇ ਦਰ 'ਤੇ ਸਫਲਾ ਨਹੀਂ ਹੈ। ਅਤੇ ਸਤਿਗੁਰੂ ਜੀ ਨੇ ਫਿਰ ਉੱਥੇ ਉਹਦਾ ਜਵਾਬ ਦੇਣ ਵਾਸਤੇ ਇੱਕ ਸਿਆਹੀ ਕਾਗਜ਼ ਅਤੇ ਇੱਕ ਮੋਹਰ ਮੰਗਾਈ ਸੀ, ਸਟੈਂਪ ਮੰਗਾਈ ਸੀ। ਕਹਿਣ ਲੱਗੇ ਕਾਜੀ ਜੀ ਇਹ ਮੋਹਰ ਦੇ ਉੱਪਰ ਕੀ ਲਿਖਿਆ ਹੋਇਆ ਥੋੜ੍ਹਾ ਪੜ੍ਹ ਕੇ ਦੱਸਣਾ। ਕਹਿਣ ਲੱਗੇ ਗੁਰੂ ਜੀ ਪੜ੍ਹਿਆ ਤਾਂ ਜਾ ਰਿਹਾ, ਕੁਝ ਲਿਖਿਆ ਹੈ ਪਰ ਲਿਖਿਆ ਕੀ ਹੈ ਇਹ ਸਮਝ ਨਹੀਂ ਆ ਰਹੀ। ਕਹਿਣ ਲੱਗੇ ਕਿਉਂ? ਕਹਿੰਦੇ ਅੱਖਰ ਉਲਟੇ ਲਿਖੇ ਨੇ, ਕਿਉਂਕਿ ਸਟੈਂਪ 'ਤੇ ਹਮੇਸ਼ਾ ਹੀ ਵਰਡ ਜਿਹੜੇ ਉਹ ਅੱਖਰ ਉਲਟੇ ਹੁੰਦੇ, ਕਾਗਜ਼ 'ਤੇ ਲਾਉਣੇ ਤਾਂ ਫਿਰ ਉਹ ਸਿੱਧੇ ਹੁੰਦੇ ਆ। ਕਹਿਣ ਲੱਗੇ ਲਿਖਿਆ ਕੁਝ ਹੈ ਪਰ ਸਮਝ ਨਹੀਂ ਆ ਰਹੀ। ਅਤੇ ਫਿਰ ਸਤਿਗੁਰਾਂ ਨੇ ਉਹ ਕਾਗਜ਼ 'ਤੇ ਜਦੋਂ ਸਟੈਂਪ ਲਾ ਦਿੱਤੀ, ਕਹਿੰਦੇ ਹੁਣ ਉਹਨੇ ਜਲਦੀ ਨਾਲ ਪੜ੍ਹ ਦਿੱਤਾ। ਕਹਿਣ ਲੱਗੇ ਮਹਾਰਾਜ ਸਮਝਿਆ ਨਹੀਂ। ਸਤਿਗੁਰੂ ਜੀ ਕਹਿੰਦੇ ਦੇਖੋ ਪੀਰ ਜੀ, ਅਸੀਂ ਰੱਬ ਦੀ ਜਿਹੜੀ ਅਮਾਨਤ ਉਹਦੇ ਵਿੱਚ ਖਿਆਨਤ ਨਹੀਂ ਕਰਦੇ, ਅਸੀਂ ਉਹ ਜਿਹੜੇ ਦੁੱਖ ਜਿਹੜੇ ਪਰਮਾਤਮਾ ਨੇ ਦੇਣੇ ਉਹ ਪਰਮਾਤਮਾ ਦੇ ਸ਼ਰੀਕ ਬਣ ਕੇ ਅਸੀਂ ਮਿਟਾਉਂਦੇ ਨਹੀਂ ਹੈ। ਅਸੀਂ ਤਾਂ ਆ ਮੋਰ ਵਾਂਗ ਜਦੋਂ ਮੱਥਾ ਇਹ ਟੇਕਦੇ ਹਾਂ ਨਾ, ਇਹਨਾਂ ਦੇ ਮਸਤਕ ਵਿੱਚ ਇਹ ਗਿਆਨ ਦਿੰਦੇ ਵੀ ਤੇਰੇ ਅੰਦਰ ਆਹ ਕਮੀਆਂ ਹੀ ਅਤੇ ਇਹਨਾਂ ਨੂੰ ਦੂਰ ਕਰ ਲੈ। ਅਤੇ ਫਿਰ ਉਹ ਜਦੋਂ ਮਸਤਕ ਜਿਹੜਾ ਟਿਕਦਾ ਹੈ ਸਾਡੇ ਇਹਨਾਂ ਚਰਨਾਂ ਦੇ ਉੱਪਰ, ਇਹਨਾਂ ਨੂੰ ਸੋਝੀ ਹੋ ਜਾਂਦੀ ਵੀ ਅਸੀਂ ਕਿੱਥੇ ਗਲਤ ਹਾਂ ਅਤੇ ਕੀ ਸਾਨੂੰ ਚੰਗਾ ਕਰਨਾ ਚਾਹੀਦਾ। ਫਿਰ ਇਹ ਮਿਹਨਤ ਕਰਦੇ ਆ ਅਤੇ ਫਿਰ ਇਹ ਉੱਥੇ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਇਹ ਔਗਣਾਂ ਨੂੰ ਕੱਟਦੇ ਆ ਜਾਂ ਉਹਨਾਂ ਨੂੰ ਬਰਦਾਸ਼ਤ ਕਰਦੇ ਆ। ਅਸੀਂ ਕਿਤੇ ਪਰਮਾਤਮਾ ਦੇ ਹੁਕਮ ਵਿੱਚ ਅਦੂਲੀ ਨਹੀਂ ਕਰਦੇ, ਅਸੀਂ ਸਿਰਫ ਇਹਨਾਂ ਨੂੰ ਅਹਿਸਾਸ ਕਰਾਉਣੇ ਵੀ ਤੁਹਾਡੇ ਅੰਦਰ ਇਹ ਕਮੀਆਂ ਹੈ। ਜਿਵੇਂ ਭਾਈ ਮੰਝ ਜੀ ਆਏ ਨੇ, ਵੇਖੋ ਭਾਈ ਮੰਝ ਜੀ ਨੂੰ जे आए तो गुरु साहब जी ने सारा कुछ बदलिया नहीं, उन्होंने उन्होंने कमाई करन दी गुरसिखी दी घाल कमाउन दा उत्साह दिता ते ज्ञान दिता। किरत कमाई भाई मंझ जी ने की, भाई भूमिए जी ने की, भाई सज्जन जी ने की, समझाया गुरां ने। क्योंकि गुरु का काम यह है कि भुलै मार्ग जिन्हें बताया गुरु तो भुलिया होया नू परमात्मा दे दर दे उपर जिहड़े जोड़दे ने। क्योंकि भूला मन समझै गुर शब्दी, सतगुरु जी कहिंदे भुलिया होया मन गुरु दे शब्द दे द्वारा ही परमात्मा दे मार्ग ते चलदा है। इस करके भाई गुरदास जी भी कहिंदे ने कि धन धन सतगुर शब्द, धन सुरत गुर ज्ञान सुनाया, कि गुरु दा शब्द भी उह धन है ते उह सुरत भी धन है। जिस सुरत ने गुरु दे शब्द नू ध्यान नाल सुन के अपने जीवन नू सवार दिया। अगे भाई जी दसदे चरण कमल गुर धन धन, धन मस्तक गुर चरणी लाया। गुरु जी दे चरण कमल जेडे ने वह भी धनता दे योग ने। जेड़ा भी इन्हां चरणा ते जाके मत्था टेकदा है वह भी धनता दे योग है। धन मस्तक गुर चरणी लाया, जिन्हां ने अपने मत्थे नू गुरु दे चरणा दे नाल ला दिता, मत्था टेक दिता गुरु चरणा च, वह भी धनता दे योग है। जिवें हुणे सलार दीन जी दी गल आपां कीती है कि गुरु जी कहिंदे मत्था टेकन दा भाव यह है कि जेडे पुठे लेख है पढ़ने नहीं आउंदे, इन्हां नू इन्हां दी सुरत पढ़ नहीं पाउंदी, असी वह केवल अखर सीधे करदे, इन्हां नू अहसास करवाउणे आ कि भाई तुहाडे जीवन दे विच आज कुछ लिखिया जे, जे नू बख्शा सकदे ते परमात्मा दी बंदगी करके बख्शा लवो। ते जिन्ना जिन्ना भी मत्था रख दिता ना गुरु चरणा दे अंदर, वह मुबारक हो गए। चाहे वह भाई मांझ सी, चाहे भाई बैलों जी सी, चाहे भाई लंगाह सी, जिन्ना जिन्ना ने भी मत्था आके टेक दिता सतगुरु दे चरणा ते, वह धनता दे योग हो गए। देखो जिन्ना जिन्ना ने मत्था लाया गुरु चरणा दे नाल, भाव के विरोध किया, वह नेस्तो नबूद हो गए इस संसार दे अंदर। जिन्ना गुरु चरणा नूं आके मत्था टेकिया नहीं, मत्था लाया टक्कर लई, उन्हां दा हशर भी असीं देखदे हां। चाहे शाहजहान की गल कर लीए, जहांगीर की गल कर लीए, औरंगजेब की गल कर लीए, चाहे हुण दे समय दे हाकमां की गल कर लीए, चाहे कुछ सदियां पहलां दी, जिन्हां जिन्हां भी गुरु घर दे नाल मत्था लाया उन्हां दा हशर जिहड़ा इस संसार दे विच आपां देखदे हां, इतिहास के पन्नियां दे विच किहड़े किहड़े हालात ने। औरंगजेब जिहड़ा अपने आप नूं बहुत वड्डा शहनशाह कहिंदा सी, मत्था लाया ना गुरु घर दे नाल, ते गुरु घर दे नाल मत्था ला के आखर ते मरदिया हुए हैं जिहड़े वसीयतनामा अपना कीता सी ना, उहने उहदे विच अपने आप नूं बहुत कोसिया कि मैं संसार दे विच सब तो नभागा मनुख है। क्योंकि मत्था लाउण वाला हमेशा ही गुरु दोखी गिणिया जांदा है, ते मत्था टेकण वाला वड्डे तो वड्डे गुनाह नूं कीता होवे ते उह वी सतगुरु दे चरणां ते आके बख्शिया जांदा, क्योंकि उहनूं सियाणप मिल जांदी, उहनूं अकल मिल जांदी गुरु दे दर तों। इसे करके भट्ट साहिबान कहा ना, गुर बिन घोर अंधार, गुरु बिन समझ ना आवै। गुरु तो बिना समझ नहीं आउंदी, पर जदों मत्था आके टेक दिता गुरु चरणां दे अंदर, ते फिर वह मस्तक जिहड़ा उह भागां वाला हो गया। इसे करके मत्था टेकना, मस्तक टेकना, नमस्कार करनी गुरु ते परमात्मा दे दर ते साडे इह पवित्र कार्ज मन्निया गया है। अगे भाई गुरदास जी दा धन धन गुर उपदेश है, धन रिदा गुर मंत्र वसाया, कि गुरु दा उपदेश भी धन है, जिस उपदेश दे नाल साडे जीवन दा उधार हुंदा है। ते नाल दसदे उह हिरदा भी धन है जिन्हें गुरु दे मंत्र नूं वाहिगुरु नूं हिरदे दे अंदर टका लिया। क्योंकि बहुत वड्डी गल है, सुणदे ते असीं सारे ही हां गुरु उपदेश नूं, पर धनता दे योग उही है जिहड़ा गुरु दे उपदेश नूं हिरदे च वसा के उहदे अनुसार अपने जीवन नूं बतीत करदा है। क्योंकि जिहड़ा गुरु दे उपदेश नूं हिरदे च वसा के उहदे अनुसार जीवन बतीत करदा है, गुरु की आग्या दे अनुसार ही होके गुरु दे दर ते उह प्रवान हुंदा है। असी गुरु रामदास महाराज जी के बचन पढ़ते हाँ, ਅਤੇ ਗੁਰੂ ਸਾਹਿਬ ਜੀ ਸਮਝਾਉਂਦੇ, ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰਿ ਉੱਤਮ ਬਾਣੀ। ਪਰ ਨਾਲ ਹੁੰਦਾ ਕਿ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨੀ। ਜਿਹੜੇ ਹਿਰਦੇ ਨੇ ਗੁਰੂ ਦੀ ਆਗਿਆ ਨੂੰ ਸਤ ਸਤ ਕਰਕੇ ਮੰਨਿਆ, ਉਪਦੇਸ਼ ਸੁਣਿਆ, ਉਹਨਾਂ ਦਾ ਹੀ ਮੁਬਾਰਕ ਹੈ। ਅਤੇ ਗੁਰਦੇ ਭਾਈ ਜੀ ਕਹਿੰਦੇ ਗੁਰੂ ਦਾ ਉਪਦੇਸ਼ ਵੀ ਧੰਨ ਹੈ, ਅਤੇ ਉਹ ਹਿਰਦੇ ਵੀ ਧੰਨ ਨੇ ਜਿਨ੍ਹਾਂ ਗੁਰੂ ਦੇ ਉਪਦੇਸ਼ ਨੂੰ ਕਮਾ ਕੇ ਦੁਨੀਆਂ ਦੇ ਵਿੱਚ ਕਿੱਡੇ ਤੋਂ ਕਿੱਡੇ ਔਖੀਆਂ ਘਾਟੀਆਂ ਵੀ ਜੇ ਆ ਗਈਆਂ, ਸ਼ਹਾਦਤਾਂ ਤੱਕ ਵੀ ਦੇਣੀਆਂ ਪਈਆਂ, ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿੱਚੋਂ ਨਹੀਂ ਵਸਾਰਿਆ, ਗੁਰੂ ਦੇ ਉਪਦੇਸ਼ ਨੂੰ ਹਮੇਸ਼ਾ ਹੀ ਮਨ ਦੇ ਵਿੱਚ ਵਸਾ ਕੇ ਰੱਖਿਆ। ਅੱਗੇ ਭਾਈ ਜੀ ਦੱਸਦੇ, ਧੰਨ ਧੰਨ ਗੁਰ ਚਰਨਾ ਮਤੋ, ਧੰਨ ਮੋਹਤ ਜਿਤ ਅਪੀਓ ਪੀ ਆਇਆ। ਸਤਿਗੁਰੂ ਜੀ ਦੇ ਬਚਨਾਂ ਦਾ, ਚਰਨਾਂ ਦਾ ਖਿਆਲ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗੁਰੂ ਜੀ ਦੇ ਚਰਨਾਂ ਦਾ ਅੰਮ੍ਰਿਤ, ਭਾਵ ਕਿ ਜਿਵੇਂ ਹੁਣ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ ਹੈ ਨਾ, ਅਤੇ 1699 ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 1699 ਤੱਕ ਜਿਹੜੀ ਸੀ ਉਹ ਚਰਨ ਪੌਲ ਜਿਹੜੀ ਸੀ ਦਿੱਤੀ ਜਾਂਦੀ। ਭਾਈ ਗੁਰਦਾਸ ਜੀ ਨੇ ਬੜੀ ਵਾਰੀ ਚਰਨ ਪੌਲ ਦਾ ਜ਼ਿਕਰ ਕੀਤਾ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਵੀ ਜ਼ਿਕਰ ਆਉਂਦਾ ਕਿ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਜਾਂਦੇ ਗੁਰ ਦੀਖਿਆ ਦਿੰਦੇ ਸਨ। ਅਤੇ ਇੱਦਾਂ ਕਹਿਣ ਲੱਗੇ ਕਿ ਜਦੋਂ ਗੁਰੂ ਦੇ ਚਰਨਾਂ ਨਾਲ ਜਦੋਂ ਜੀਵ ਜੁੜਦਾ ਹੈ ਨਾ, ਉਹ ਸਮਾਂ ਵੀ ਉਹ ਭਾਗਾਂ ਵਾਲਾ ਹੁੰਦਾ ਹੈ। ਜਿਸ ਵੇਲੇ ਗੁਰੂ ਦੇ ਦੀਦਾਰ ਹੁੰਦੇ ਨੇ, ਧੰਨ ਸੋ ਦਿਨ ਸੋ ਸੰਜੋਗੜਾ ਜਿੱਤ ਡਿੱਠਾ ਗੁਰਦਰਸ਼ਾਰ, ਉਹ ਭਾਗਾਂ ਵਾਲਾ ਸਮਾਂ ਹੁੰਦਾ ਏ ਜਦੋਂ ਸਾਨੂੰ ਗੁਰੂ ਦਾ ਮਿਲਾਪ ਹੋ ਜਾਵੇ, ਉਹ ਘੜੀ ਭਾਗਾਂ ਵਾਲੀ ਹੁੰਦੀ, ਉਹ ਧੰਨਤਾ ਦੇ ਯੋਗ ਹੈ। ਅਤੇ ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖ ਸੁੱਖ ਫਲ ਅਜਰ ਜਰਾਇਆ, ਜਿਹੜਾ ਗੁਰੂ ਦੇ ਉਪਦੇਸ਼ ਨੂੰ, ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਦੀਦਾਰ ਨੂੰ ਹਿਰਦੇ ਵਿੱਚ ਵਸਾ ਕੇ ਜਿਉਂਦਾ ਏ, ਉਹ ਫਿਰ ਸਹਿਜ ਅਵਸਥਾ ਵਿੱਚ, ਅਜਰ ਦੀ ਅਵਸਥਾ ਵਿੱਚ ਟਿਕ ਜਾਂਦਾ ਹੈ। ਇਹ ਹੈ ਗੁਰੂ ਅਤੇ ਗੁਰੂ ਦੇ ਸਿੱਖ ਦਾ ਪਿਆਰ, ਗੁਰੂ ਦੀ ਮਿਹਰ ਅਤੇ ਗੁਰੂ ਦੇ ਸਿੱਖ ਦਾ ਪ੍ਰੇਮ, ਜਦੋਂ ਦੋਨੋਂ ਹੀ ਮਿਲ ਜਾਂਦੇ ਅਤੇ ਮਨੁੱਖ ਫਿਰ ਉਹਨੂੰ ਧਾਰਨ ਕਰਕੇ ਸਹਿਜ ਵਿੱਚ ਟਿਕ ਜਾਂਦਾ, ਟਿਕਾਊ ਦੇ ਵਿੱਚ ਆ ਜਾਂਦਾ ਹੈ। ਅਤੇ ਟਿਕਿਆ ਹੋਇਆ ਹਿਰਦਾ ਹੀ ਗੁਰੂ ਅਤੇ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਹੁੰਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਆਵਿਆ ਗਾਵਿਆ ਗੁਰੂ ਚਰਨਾਂ ਅੰਦਰ ਪ੍ਰਵਾਨ ਹੋ ਜਾਵੇ ਜੀ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਤਸੰਗ ਜੀਓ, ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਜੋ ਕਿ ਆਪ ਸਭ ਸੰਗਤਾਂ ਨੂੰ ਪਾਵਨ ਗੁਰਬਾਣੀ ਸ਼ਬਦ ਵਿਚਾਰ ਰਾਹੀਂ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਸ੍ਰੀ ਚਮਕੌਰ ਸਾਹਿਬ ਵਾਲੇ, ਉਹਨਾਂ ਪਾਸੋਂ ਪਾਵਨ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰੀਏ ਜੀ।

ਆਈ ਕੋਈ ਨਾਉਂ ਨਾ ਜਾਣੀ ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਤਾਮ ਭਗਵਤੀ ਸਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਰ ਗੁਰਦੇਵ ਅਮਰਦਾਸ ਰਾਮਦਾਸੈਂ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇ ਬਹਾਦਰ ਸਿਮਰਿਆ ਕਰਨੋਂ ਦਿਆਵੈ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਬਣ ਸ਼ਕਿਆ ਦੇ ਚਲਾਈ ਤੇਗ ਬਾਈ ਦੇਖ ਕੇ ਨਟਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹਿਆਰਿਆਂ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਮਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਪਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਬਬੀਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋਂ ਜੁਗੇ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮੰਨੀ ਵਾ ਮਾਤ ਉੱਚੀ ਮਾਤ ਪਾਤਾ ਰਾਖਾ ਵਾਹਿਗੁਰੂ ਹੀ ਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਭਾਰ ਕਿਰਪਾ ਕੀਤੀ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਹੋਈਆਂ ਛੇ ਪੌੜੀਆਂ ਨੂੰ ਸਭ ਜੀ ਦੇ ਗਾਇਨ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਘਾਟਾ ਪ੍ਰਤੀ ਮਾਫ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦਿਆਂ ਹਿਰਦਿਆਂ 'ਤੇ ਵਸਾਵਣਾ ਕਦਮ ਕਦਮ ਲੇਖੇ ਲਾਉਣੇ ਤਿਲਫੁਲ ਪੇਟਾਂ ਮੰਦਰ ਪ੍ਰਵਾਨ ਕਰਨੀਆਂ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਬਰਿਆਤ ਰੱਖਣਾ ਦਰੋਂ ਘਰੋਂ ਸਿੱਖੀ ਸਿਰਕ ਭਰੋਸਾ ਨਾਮ ਦਾਨ ਬਖਸ਼ਣਾ ਬੱਚਿਆਂ ਨੂੰ ਗੁਰਮਾਂ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਅਤੇ ਇਤਪਾ ਬਖਸ਼ਣਾ ਐਸ ਵੇਲੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਅੱਖਰ ਵਾਧਾ ਕਾਟਾ ਪ੍ਰਚੰਗ ਮਾਫ ਕਰਨਾ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਰਤਾਰਤ ਕਰੋ ਜੀ ਸੇਈ ਪਿਆਰੇ ਮੇਰ ਜਿੰਦਾ ਮਿਲਿਆ ਤੇਰਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ
ਵਾਹਿਗੁਰੂ ਜੀ ਕਾ ਖਾਲਸਾ

ਸੰਭਾਲੀਆਂ ਦੇਖਿਆ ਗਾ ਦੇਵਨਹਾਰ ਤੇਰੇ ਦਾਨੇ ਕਿਵੇਂ ਨਾ ਪਵੇ ਤੇ ਦਾਤੇ ਕੌਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਸਿਸੜੀਆਂ ਜੋ ਹੋਵੇ ਸਰਸੋ ਮੇ।

Thank you.

ਤਿਸ ਭਾਵੈ ਸਵਾਰਥੀ ਹੋਏ ਹਰ ਚਰਨ ਕਮਲ ਮਕਰੰਦ ਲੋਕ ਮਨ ਮੰਦਨ ਹੋਇ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰਨ ਕੋ ਹੋਏ ਜਾਤੇ ਤੇਰੇ ਨਾਇ ਵਸਾ ਰਾ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਭਲੇ ਆਮੇ ਸਾਧੂ ਖੰਡਲ ਖੰਡਾ ਹੀ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਮੰਡਲ ਮੰਡਾ ਹੀ ਕਰ ਸਾਧੂ ਅੰਜਲੀ ਤੂੰ ਵੱਡਾ ਹੀ।

ਜਿਸੈ ਜਗਾਏ ਪਿਆਵੇ ਇਹੋ ਰਸੇ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਲ।

ਤਦਿਆ ਕੀ ਅਰਦਾਸ ਹਮਾਰੀ ਜੀਉ ਪਿੰਡਾ ਸਭ ਤੇਰਾ ਵਾਹਿਗੁਰੂ।

ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਨਹੀਂ ਧਿਆਈ। ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸਾਂ ਹੋਈ ਸਹਾਈ। ਅਰਜਨ ਹਰਗੋਬਿੰਦਨੋ ਸਿਮਰਾਂ ਸ੍ਰੀ ਹਰਿ ਰਾਏ। ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਨ ਡਿੱਠੇ ਸਾਬ ਦੁੱਖ ਜਾਏ। ਏਕ ਬਹਾਦਰ ਸਿਮਰਿਆ ਕਰਨ ਉਹਨ ਦਿਆ ਵੈ ਧਾਈ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨਿਓਟਿਆਂ ਦੇ ਓਟ, ਗੁਰੂ ਗਰੀਬ ਨਿਵਾਸ, ਸਤਿਗੁਰੂ ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦਾ ਕੋਟਾਨ ਕੋਟ ਧੰਨਵਾਦ, ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ ਮਾਨੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ। ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ ਸੁਹਿਲਾ ਸਾਹਿਬ ਬਾਣੀ ਦੇ ਪਾਠ ਹੋਏ। ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਘਾਟਾ ਪੁਰਜੋਂ ਮਾਫ ਕਰਨਾ, ਸਰਬਾਧੇ ਕਾਰਜ ਰਾਸ ਕਰਨੇ, ਦੇਨ ਆਪ ਜੀ ਦੇ ਪਾਣੀ 'ਚ ਬਤੀਤ ਹੋਇਆ, ਚਾਰ ਪੈ ਰਹਿਣ ਆਪ ਜੀ ਦੇ ਪਾਣੀ 'ਚ ਬਤੀਤ ਕਰਾਵਣੀ। ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁੱਖ ਆਸਨ ਤਿਆਰ ਕਿਰਪਾ ਕਰੋ ਜੀ। ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁੱਖ ਆਸਣੇ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ। ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ। ਸੇਈ ਪਿਆਰੇ ਮੇਰ ਜਿਨ੍ਹਾਂ ਮਿਲਿਆ ਤੇਰਾ ਨਾਮ, ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਬੋਲੀ

ਅੰਦ ਜਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਹੋ ਸੱਜਣਾ ਹੋ ਦੇਖਾ ਦਰਸ਼ਨ ਤੇਰਾ ਰਾਮ ਘਰੋ ਆਪਣੜੈ ਖੜੀ ਤੱਕਾਂ ਮੈਂ ਮਨ ਚਾਉ ਕਨੇਰਾ ਰਾਮ ਤੂੰ ਚਾਉ ਸੱਜਣ ਮੈਡਿਆ ਡੇਈ ਸਿਸ ਉਤਾਰ ਨੈਣ ਮਹਿੰਜੇ ਤਰਸਦੇ ਕਦ ਪੱਸੀ ਦੀਦਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁੱਖ ਟਲ ਗੁਰਸੇਵੀ ਹੈ ਐਹ ਨਸਾ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਨੂਰ ਵਰਸੋ ਪੁਰਸੋ ਝੱਡੀਏ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ

ਸੋ ਸੁਖੀਆ ਧੰਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਗੁਣ ਨਿਧਾਨ ਗੁਣ ਤਿਨਹੀ ਗਾਏ ਜਾ ਕਉ ਕਿਰਪਾ ਧਾਰੀ।

ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ ਸਹਿਸ ਸਿਆਣ ਪਾਨ ਲੱਖ ਹੋ ਹਿਤਾ ਇੱਕ ਨਾ ਚਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮ ਮਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਣ ਜੀ ਹੁਕਮਾਂ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਸੋ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾ ਹਉਮੈ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੀ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦ ਰਾਹ ਦੂਰ ਕਥਨਾ ਕਥੀ ਨਾ ਆਵੈ ਤੋਟ ਕਾਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਵਾਖੈ ਮੰਗੈ ਦੇਹੇ ਦੇਹੇ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੁਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਤਨਾਮ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨਸੇ ਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਆਖਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਮਿਣ ਭਾਣੇ ਕੇ ਨਾਏ ਕਰੀ ਜੇ ਤੀ ਸਿਰਠ ਉਪਾਈ ਵੇਖਾਂ ਮਿਣ ਕਰਮਾਂ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਅਰਜਾ ਹੋਰ ਦਾ ਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਿ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸਰ ਬਰਮੈਨ ਸੁਣਿਆ ਮੁਖ ਸਲਾਹਣ ਮਨ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸਨਾਨ ਸੁਣਿਆ ਪੜ ਪੜ ਪਾਵਹਿਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ

ਸੁਣਿਆ ਹਾਥ ਹੋਵੇ ਸਗਾਹ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਈ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹਿ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਲਿਆਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਈ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤਿ ਸੁ ਪ੍ਰਗਟ ਜਾਏ, ਮੰਨੈ ਮਗਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਪਵਹਿ ਨਾ ਭੇਕੋ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰੇਕ ਧਿਆਨ, ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਹਿ ਕਰਣੈ ਨਾਹੀ ਸੁਮਾਰ, ਧਉ ਧਰਮ ਦਇਆ ਕਾ ਭੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁਝੈ ਹੋਵੈ ਸਚਿਆਰ, ਤਬਲੇ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੇ ਤਿਸ ਤੇ ਭਾਰ ਤਰੈ ਕਵਣ ਜੋਰ, ਜੀ ਜਾ ਤਿਰੰਗਾ ਕੇ ਨਾਵ, ਸਭ ਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣੇ ਕੋਈ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲੇ ਰੂਪ, ਕੇਤੀ ਦਾਤ ਜਾਣੇ ਕੌਣ ਕੂਤ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰੀਆਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਤ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰੋ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰਮੋਹ ਭਕਸਾਰ, ਅਸੰਖ ਮੌਨ ਲਿਵਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ, ਅਸੰਖ ਮੂਰਖੰਦ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰਜਾਹਿ ਜੋਰ, ਅਸੰਖ ਗੜਵੜ ਹੱਤਿਆ ਕਮਾਹਿ, ਅਸੰਖ ਪਾਪੀ ਪਾਪ ਕਰਜਾਹਿ, ਅਸੰਖ ਕੂੜਿਆਰ ਕੂੜੇ ਫਿਰਾਹਿ, ਅਸੰਖ ਮਲੇਸ਼ ਮਲ ਭਾਖਾਹਿ, ਅਸੰਖ ਨਿੰਦਕ ਸਰ ਕਰੇ ਭਾਰ, ਨਾਨਕ ਨੀਚ ਕਹੇ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਤ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਗਮ ਗਮ ਅਸੰਖ ਲੋ, ਅਸੰਖ ਕਹੇ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਬਖਾਣ, ਜਿਨਹਿ ਲਿਖੇ ਤਿਸ ਸਿਰ ਨਾਹਿ, ਜੇ ਫੁਰਮਾਏ ਤਿਵ ਤੇ ਪਾਏ, ਜੇਤਾ ਕੀਤਾ ਤੇਤਾ ਨਾਉ, ਬਿਨ ਨਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਤ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੁਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ, ਲਈਐ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਕੁੰਨੀ ਪਾਪੀ ਆਖਣ ਨਾਹੇ,

ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਓ ਸਗੁਣ ਤੇਰੇ ਮੈਂ ਨਾ ਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸੁਆਸਤਾਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਹ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹ ਨਾ ਕੋਈ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ਕਿਵ ਕਰਾਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ

ਪਾਤਾਲ ਨਾ ਪਾਤਾਲ ਲੱਖ ਆਗਾਸਾਂ ਆਗਾਸ ਉੜ ਕੋੜ ਭਾਲ ਥੱਕੀ ਵੀਤ ਕਹਿਣਕ ਵਾਤ ਸਹਿ ਸਠਾਰੈ ਕਹਿਣਕ ਤੇ ਬਾਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਣਾਓਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਹੇਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵਹਿ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋ ਨੀ ਜੇ ਦੁਸ਼ਮਨ ਹੋ ਨਾ ਵਿਸਰਹਿ ਅੰਤ ਨਾ ਸਿਫਤੀ ਕਹਿਣ ਅੰਤ

ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੇ ਕੋਈ ਤਿਸ ਉੱਚੇ ਕਉ ਜਾਣੈ ਸੋਇ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕੀਤੇ ਮੰਗ ਹੈ ਜੋ ਦੇ

ਪਿਆ ਦੁੱਖ ਭੁੱਖ ਸਦ ਮਾਰੇ ਪਹਿਦਾ ਤਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਉਹ ਰਾਖ ਨਾ ਸਕੈ ਕੋਈ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜਿੱਤੀਆ ਮੋਏ ਖਾਏ ਆਪੇ ਜਾਣੇ ਆਪੇ ਦੇ ਅੱਖ ਹੈ ਸੇ ਭੇ ਕੇ ਕੇ ਜਿਸ ਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਮੁੱਲ ਭੰਡਾਰ ਮੁੱਲਾ ਵਹਿ ਮੁੱਲ ਲੈ ਜਾ ਅਮੁੱਲ ਭਾਏ ਮੁੱਲਾ ਸਮਾਹ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਣ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰਹਿ ਵਖਿਆਣ ਆਖੇ ਬਰਮੀ ਆਖੇ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿਧ ਆਖੇ ਕਿਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰਗਾ ਵਾਰਾਂਗਾ ਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਗ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰੀ ਸੋ ਕਹੀਨ ਕੀਤੇ ਗਾਵਣ ਹਾਰੇ ਗਾਵੇ ਤੁਹਨੂੰ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੈ ਇੰਦ ਇਦਾਸਣ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨਮੋਹਨ ਸੁਰਗਾ ਮੱਛ ਪਏ ਆਲੇ ਗਾਵਨ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੈ ਜੋਤ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਕੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧ ਨੂੰ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸਾਹਾ ਪਾਤਸ਼ਾਹਿ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋੜੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀ ਤਾਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਸਿਆ ਦੇਸ ਆਦ ਅਨੀਨ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟਕਟ ਵਾਜ ਹੈ ਨਾਦ ਵਾਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਵਿਯੋਗ ਦੋਏ ਕਾਰ ਚਲਾਵਹਿ ਲਿਖਿਆ ਵਹਿ ਭਾਗ ਹੁਆ ਦੇਸ ਤਸਾਇਆ ਦੇਸ ਆਦ ਅਨੀਨ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਕਲਾਏ ਦੀਵਾਨ ਜਿਵ ਤਿਸ ਭਾਵੈ ਤਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਹੋ ਵਿਡਾਣ ਆਦੇਸ ਦਸਿਆ ਦੇਸ ਆਦਾ ਨੀਲਾ ਨਾਦ ਨਾਦ ਜੁਗ ਜੁਗ ਏਕੋ ਵੇਸ ਵਾਸਣ ਲੋਏ ਲੋਏ ਭੰਡਾਰ ਜੁਗ ਛੁਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਦਸਿਆ ਆਦੇਸ ਆਦ ਅਨੀਲ ਅਨਾਦ ਅਨਾਦ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਏ ਲੱਖ ਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ
ਏ ਤਰਾਹੇ ਪਤ ਪਵੜੀਆਂ ਚੜੀਏ ਹੋਏ ਇੱਕੀ ਸਾਹ ਸੁਣ ਗੱਲਾਂ ਆਕਾਸ ਕੀ ਟਾਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਵਾਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ

ਰਾਤੀ ਰੁੱਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੀ ਰੰਗ ਤਿਨਕੀ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਥੈ ਸੋਹਨ ਪੰਚ ਪ੍ਰਵਾਨ ਨਗਰੀ ਕਰਮ ਪਵਾਏ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾਉ ਇਹੋ ਧਰਮ ਗਿਆਨ ਖੰਡ ਕਾਉ ਆਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਬਰਮੇ ਘਾਟ ਘੜੀਐ ਰੂਪ ਰੰਗ ਕੇਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਥਾਏ ਨਾਥ ਵਿਨੋਦ ਕੂੜ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਥਾਏ ਘਾਟ ਘੜੀਏ ਬਹੁਤਾ ਨੂਪਤਾ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਪਿੱਛੈ ਪਛਤਾਏ ਜਿੱਥੈ ਘੜੀਏ ਸੁਰਤ ਮਤ ਮਨ ਬੁੱਧ ਤਥਾ ਘੜੀਏ ਸੁਰਾ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਥਾਏ ਹੋਰ ਨਾ ਕੋਈ ਹੋਰ ਤਥਾਏ ਜੋਤ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਥੈ ਸੀਤੋ ਸੀਤਾ ਮੈਂ ਮਾਮਾ ਹਿਤਾ ਕੇ ਰੂਪ ਨ ਕਥਨੇ ਜਾਓ ਹਿ ਨਾ ਉਹ ਹਿਮਰ ਹੈ ਨ ਠਾਗੇ ਜਾਓ ਹਿ ਜਿਨ ਕੈ ਰਾਮ ਵਸੈ ਮਨ ਮਾਹਿ ਤਥੈ ਭਗਤ ਵਸੈ ਕੇ ਲੋ

ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਿਵਾਜ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ਼੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਸੰਤੁਐ ਪ੍ਰਸਾਦ ਚੱਕਰ ਚਿਹਨ ਅਰਬਰਨ ਜਾ ਤਿਰਪਾਤ ਨਾ ਹਿੰਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ ਅਚਲ ਮੂਰਤਨ ਭਉ ਪ੍ਰਕਾਸ਼ ਸਮਿਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰਿਆ ਸੁਰ ਨੇਤ ਨੇਤ ਬੰਤਨ ਕਹਿਤ ਤੁਐ ਸਰਵਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਅਨੂਪੇ ਨਮਸਤੰ ਭੇਖੇ ਨਮਸਤੰ ਲੇਖੇ ਨਮਸਤੰ ਕਾਇ ਨਮਸਤੰ ਜਾਇ ਨਮਸਤੰ ਗੰਜੇ ਨਮਸਤੰ ਪੰਜੇ ਨਮਸਤੰ ਨਾਮੇ ਨਮਸਤੰ ਠਾਮੇ ਨਮਸਤੰ ਕਰਮ ਨਮਸਤੰ ਧਰਮ ਨਮਸਤੰ ਨਾਮ ਨਮਸਤੰ ਧਮ ਨਮਸਤੰ ਜੀਤੇ ਨਮਸਤੰ ਪੀਤੇ ਨਮਸਤੰ ਬਾਹਿ ਨਮਸਤੰ ਟਾਹਿ ਨਮਸਤੰ ਨੀਲੇ ਨਮਸਤੰ ਨਾਦੇ ਨਮਸਤੰ ਛੇਦੇ ਨਮਸਤੰ ਗਾਧੇ ਨਮਸਤੰ ਗੰਜੇ ਨਮਸਤੰ ਪੰਜੇ ਨਮਸਤੰ ਉਦਾਰੇ ਨਮਸਤੰ ਪਾਰੇ ਨਮਸਤੰ ਸੋਇਕੈ ਨਮਸਤੰ ਨੇਕੈ ਨਮਸਤੰ ਭੂਤੇ ਨਮਸਤੰ ਜੁਪੇ ਨਮਸਤੰ ਨਿਰਕਰਮੇ ਨਮਸਤੰ ਨਿਰਪਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਕਾਤੇ ਨਮਸਤੰ ਨਿਰਧੂਤੇ ਨਮਸਤੰ ਭੂਤੇ ਨਮਸਤੰ ਲੋਕੇ ਨਮਸਤੰ ਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤ੍ਰਿਮਾਨੇ ਨਮਸਤੰ ਨਿਧਾਨੇ ਨਮਸਤੰ ਗਾਹਿ ਨਮਸਤੰ ਬਾਹਿ ਨਮਸਤੰ ਤ੍ਰਿਵਰਗੇ ਨਮਸਤੰ ਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ ਨਮਸਤੰ ਰੰਗੇ ਨਮਸਤੰ ਭੰਗੇ ਨਮਸਤੰ ਗੰਮੇ ਨਮਸਤਸਤ੍ਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਜਾਤੇ ਨਮਸਤੰ ਪਾਤੇ ਨਮਸਤੰ ਮਜਵੇ ਨਮਸਤਸਤਾਜਵੇ ਆਦੇਸੰ ਆਦੇਸੇ ਨਮਸਤੰ ਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਬਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸਤ ਦੇਵੇ ਨਮਸਤੰ ਭੇਵੇ ਨਮਸਤੰ ਜਨਮੇ ਨਮਸਤੰ ਸੁਭਨਮੇ ਨਮੋ ਸਰਵਗਾਉਣੇ ਨਮੋ ਸਰਵਭਾਉਣੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲ ਕਾਲੇ ਨਮਸਤਸਤ ਦਇਆਲੇ ਨਮਸਤੰ ਵਰਨੇ ਨਮਸਤੰ ਅਮਰਨੇ ਨਮਸਤੰ ਜਰਾਰੰ ਨਮਸਤੰ ਕਿਰਤਾਰੰ ਨਮੋ ਸਰਵਧੰਦੇ ਨਮੋ ਸਤਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਵਸੋਖੰ ਨਮੋ ਸਰਵਪੋਖੰ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵਦਿਆਲੇ ਨਮੋ ਸਰਵਪਾਲੇ ਚਾਚਰੀ ਛੰਦ ਤੁਐ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਭੇਖ ਹੈ ਨਾਮ ਹੈ ਅਕਾਮ ਹੈ ਅਤੇ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਆਜ਼ਾਦ ਹੈ ਅਜਨਮ ਹੈ ਅਵਰਨ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਝੂਝ ਹੈ ਅਝੰਝ ਹੈ ਅਮੀਕ ਹੈ ਰਫੀਕ ਹੈ ਧੰਦ ਹੈ ਅਬੰਧ ਹੈ ਨਿਰਬੂਝ ਹੈ ਅਸੂਝ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸ਼ਰੀਕ ਹੈ ਨਿਰਲੰਭ ਹੈ ਅਸੰਭ ਹੈ ਅਗਮ ਹੈ ਅਜੰਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸੋਕ ਹੈ ਅਕਰਮ ਹੈ ਅਭਰਮ ਹੈ ਅਜੀਤ ਹੈ ਅਭੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਵਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਵਪਾਲੇ ਨਮੋ ਸਰਵਗਾਉਣੇ ਨਮੋ ਸਰਵਭਾਉਣੇ ਅਨੰਗੀਆਂ ਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਬੇਭੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਮ ਪਰਮ ਰੂਪੇ ਨਮੋ ਜੋਗ ਜੋਗ ਏ ਸਵਮ ਪਰਮ ਸਿੱਧੇ ਨਮੋ ਰਾਜ ਰਾਜੇ ਸਵਮ ਪਰਮ ਬ੍ਰਿਧੇ
ਨਮੋ ਸ਼ਸਤ੍ਰ ਪਾਣੀ ਨਮੋ ਅਸਤ੍ਰ ਪਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀਏ ਭਰਮੀਏ ਭੋਗੀਏ ਭੋਗਤੇ ਨਮੋ ਜੋਗ ਜੋਗੇ ਸੁਰਮ ਪਰਮ ਜੋਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤਾ ਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਂਗ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਇਸਨਾਨ ਨਮੋ ਮੰਤਰ ਮੰਤਰ ਨਮੋ ਜੰਤਰ ਜੰਤਰ ਨਮੋ ਇਸ਼ਟੇ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸੱਚਦਾਨੰਦ ਸਰਵਮ ਪ੍ਰਣਾਸੀ ਅਨੂਪੇ ਅਰੂਪੇ ਸਮਸਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਦੂਰ ਦਰਦ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰਮ ਪੁਰਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਸ਼ੇਦੀ ਅਭੇਦੀ ਅਨਾਮੰ ਅਕਾਮੰ

ਇਹ ਆਦਿ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਵਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਥਾਮ ਨ ਜਾਤ ਜਾ ਕਰ ਰੂਪ ਰੰਗ ਨ ਰੇਖ ਆਦਿ ਪੁਰਖੋਦਾਰ ਮੂਰਤਾ ਜੋ ਨਾਦਾ ਸੇਖ ਤੇ ਸੁਰ ਨ ਪੇਸ਼ ਜਾ ਕਰ ਰੂਪ ਰੇਖ ਨ ਰਾਗ ਜਤਰ ਤਤਰ

ਆਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖਾ ਪਾਰ ਸਰਬ ਈਸ਼ਵਰ ਚਿਓ ਸੁਯਮ ਭਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੁ ਭਰਮ ਰਹਿਤ ਭੂਤ ਲਖ ਭੇ ਸੰਗਰਾਗ ਨਰੰਗ ਜਾ ਕਹਿ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀ ਕਾਨੋਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਯਾਦ ਰੂਪ ਅਸੂਤ ਅੰਗਹੀਨ ਭੰਗਨ ਆਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ ਸਰਬਗੰਤਾ ਸਰਬਹੰਤਾ ਸਰਬ ਤੇਨ ਭੇਖ ਸਰਬ ਸ਼ਾਸਤ੍ਰ ਨਾ ਜਾਣੇ ਜੇ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਖਤ ਨੇਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨਾ ਆਵਈ ਬਹੁਚਿਤ ਮਦ ਭਾਰ ਛੰਦ ਤੁਹ ਪ੍ਰਸਾਦਿ

bidbide. ਨਮੋ ਰਾਜ ਸੰਤਾਮ ਸੰਸਾਂਤ ਰੂਪੇ ਨਮੋ ਪਰਮ ਤੱਤੰਗ ਤੱਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲੈ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦਮ ਦੇ ਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸਾਸੇ ਨਮੋ ਬਾਂਕ ਬਾਂਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਇੱਕ ਅਛਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ ਅਭਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪ੍ਰਮਾਥੇ ਅਜੋਨੀ ਅਮੋਨੀ ਨਰਾਗੇ ਨਰੰਗੇ ਨਰੂਪੇ ਨਰੇਖੇ ਅਕਰਮੰਗ ਅਪਰਮੰਗ ਅਗੰਜੇ ਅਲੇਖੇ ਭੁਜੰਗ ਪਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮ ਬੇਭੂਤੇ ਸਮਸਤੁਲ ਸਵਰੂਪੇ ਕੁਕਰਮ ਪ੍ਰਣਾਸੀ ਸੁਧਰਮ ਬੇਭੂਤੇ ਸਦਾ ਸਚਿਦਾਨੰਦ ਸੁਤਰਮ ਪ੍ਰਣਾਸੀ ਕਰੀ ਮੁਲਕੁ ਨਿੰਦਾ ਸਮਸਤੁਲ ਨਿਵਾਸੀ ਅਜਾਇਬ ਬਿਭੂਤੇ ਗਜਾਇਬ ਗਨੀਮੇ ਹਰਿਯੰ ਕਰਿਯੰ ਕਰੀ ਮੁਲ ਰਹੀਮੇ

ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਸ।

ਸਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਧਾਧਿਕ ਸੰਤ ਸਮੂਹ ਅਨੇਕ ਮਤੀ ਕੇ ਸਾਰ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖਿਤ ਪ੍ਰਾਨ ਪਤੀ ਕੇ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂਤੇ ਕਰਤੀ ਮੈਨੂੰ ਏ ਕਰਤੀ ਕੇ ਮਤ ਮਤੰਗ ਜਰੇ ਜਰ ਸੰਗ ਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਵਨ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਪੂਜਾਨ ਕੇ ਭੂਪ ਭਲੀ ਬੇਦ ਨਿਆਵ ਤਸੀਸ ਨਾ ਜਾਤ ਵਿਚਾਰੇ ਤੇ ਭੈ ਤੋ ਕਹਾ ਪੈ ਭੂਪ ਤੰਤ ਕਉ ਨਾਂਗੇ ਹੀ ਪਾਏ ਪਦਾਰੇ ਜੀਤ ਫਿਰੈ ਸਭ ਦੇਸ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਿਆਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ।

ਹਮਰੇ ਦੁਸਵੈ ਤੁਮਕਾ ਬਹੁ ਆਪ ਹਾਦੈ ਮੋਏ ਬਚਾਵਹੁ ਸੁਖੀ ਵਸੈ ਮੋਰੋ ਪਰਿਵਾਰਾ ਸੇਵ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭੈ ਰਨਕਉ ਆ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨ ਧਿਆਉ ਜੋ ਵਰ ਚਾਹੂੰ।

ਰਾਖ ਲੇਹ ਮੋਹਿ ਰਾਖਣ ਹਾਰੇ ਸਾਹਿਬ ਸੰ ਸਹਾਇ ਪਿਆਰੇ ਦੀਨ ਮਨ ਦੁਸ਼ਟਨ ਕੇ ਹੰਤਾ ਤੁਮ ਹੁਪਰੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨੂੰ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸ

ਚਾਓ ਪਈ। ਸੰਬਤ ਸਤਰਾ ਸਹਿਸ ਭਣਜੈ ਅਰ ਸਹਿਸ ਫੁੰਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵਿਵਾਰਾ ਤੀਰ ਸੁਤਦਰੁਗ੍ਰਮ ਸੁਧਾਰਾ ਸਵਈਆ।

ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ਼।

ਕਾ ਕਿਆ ਨਾਹੀ, ਘਰ ਤੇਰਾ ਘਰ ਤਾਂ ਤੇਰਾ, ਸਭ ਕੁਛ ਹੈ ਜਿਸ ਦੇਹ ਸੋ ਪਾਵੈ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ, ਨਾਮ ਜਿਨ ਕਹਿ ਮਨ ਵਸਿਆ ਵਾਜੇ, ਸਭ ਘਨੇਰੇ ਕਹਿ ਨਾਨਕ ਸੱਚੇ ਸਾਹਿਬ, ਕਿਆ ਨਹੀਂ ਘਰ ਤੇਰਾ, ਸੱਚ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆ ਕਰ ਸਾਂ।

ਨੂੰ ਸੰਤ ਹੋ ਸਭ ਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਘਰ ਧਾਰੀਆ ਪੰਚ ਦੂ ਤੁਧ।

ਵਾਰੀਆ ਕਹ ਨਾਨਕ ਲਿਵੈ ਬਜ ਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ

ਇੱਕ ਭਰਮ ਭੂਲੇ ਫਿਰੈ ਦੈ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ ਜਨਾ ਭਾਣਾ ਭਾਵੈ, ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੈ। ਆਵਾ ਸੰਤ ਪਿਆਰਿਓ, ਅਕਥ ਕੀ ਕਰੈ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੇ ਪਾਈਐ, ਤਨ ਮਨ ਧਨ ਸਭ ਸੌਂਪ, ਗੁਰ ਕੋ ਹੁਕਮ ਮੰਨੀਐ ਪਾਈਐ। ਹੁਕਮ ਮੰਨੇ ਹੋ ਗੁਰੂ ਕੇ ਰਾਗਾ ਵਉ, ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤ ਹੋ, ਕਥੇ ਹੋ ਅਕਥ ਕਹਾਣੀ। ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਏ ਮਾਇਆ ਮੋਹਣੀ ਜਿਹਨੂੰ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਈਆ, ਕੁਰਬਾਨ ਕੀਤਾ ਤਸੈ ਵਿੱਟੋ ਜਿਨ ਮੂੰਹ ਮੀਠਾ ਲਾਇਆ।

ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ ਸਾਥ, ਤੇਰੇ ਚੱਲੈ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।

ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖੇ ਤਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨ ਪਾਇਆ ਸੁਰ ਨਰ ਮੁੰਡਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੋਂ ਦੋ ਪਾਏ ਇੱਕ ਵੇਖ ਪਰਸਨ ਆਇਆ ਲਭ ਲੋਭ ਅੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁਠਾ ਤੈਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਹਕੀਰੀ ਵਿਖਮ ਮਾਰਗ ਚੱਲਣਾ ਲਭ ਲੋਭ ਅੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿਕੀਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜੇ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ

ਵਾਤਿਆ ਵੀ ਜਿਸ ਨੂੰ ਕਥਾ ਸੁਣਾਹੀ ਆਪਣੀ ਸੇ ਗੁਰਦੁਆਰਾ ਸੁਖ ਪਾਵਹਿ ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤੇ ਵਿੱਚ ਲਾਵਹਿ ਏਹੋ ਸੋਇਲਾ ਸਬਦ ਸੁਹਾਵਾ ਸਬਦ ਸੁਹਾਵਾ ਸਦਾ ਸੋਇਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕੈ ਮਨ ਵਸਿਆ ਜਿਨ ਧਰੋਹ ਲਿਖਿਆ ਆਇਆ ਇੱਕ ਫਿਰ ਇੱਕ ਹਨੇਰ

ਪਵਿੱਤ ਹੋਏ ਸੇਜਣਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰੂ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸੁਭਾਈਆ, ਕਹਿਦੇ ਪਵਿੱਤ, ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ, ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿ ਨ ਉਪਜੈ ਬਿਨ ਸਹਿਜ, ਸਹਿਸਾ ਨ ਜਾਏ ਨ ਜਾਏ, ਸਹਿਸਾ ਕਤੈ ਸੰਜਮ ਰਹੇ ਕਰਮ ਕਮਾਏ, ਸਹਿ ਸਹਿਜੀ ਉਮਲੀਨ ਹੈ ਕਿਤ ਸੰਜਮ ਧੋਤਾ ਜਾਏ।

ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਉਸ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜੀ ਨੇ ਖੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰੇ ਆਤਮੈ ਸਮਾਲੇ ਆਪ ਛੜ ਸਦਾ ਰਹੇ ਪਰਣੇ ਗੁਰ ਬਿਨ ਅਵਰ ਨਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ ਮਾ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀ ਆ ਜਾ ਅਨੇਕ ਧੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ

ਗਾਵਹੁ ਸਿੱਖ ਸਤਿਗੁਰੂ ਕੇ ਪਿਆਰਿਹੁ, ਗਾਵਹੁ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀ ਆ ਸਿਰ ਬਾਣੀ। ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ, ਸਾਰੀ ਬਾਣੀ ਕਹੇ ਨਾਨਕ ਸਦਾ ਗਾਵ। ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ, ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਅਦ ਜੋ ਹੋਰ ਕੱਚੀ ਬਾਣੀ ਕਹੇ ਤੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੈ ਰਸਨਾ ਕਹਿਆ ਕਛੂ ਨਾ ਜਾਣੀ, ਚਿਤਜਨ ਕਹਿ ਹਿਰ ਲਿਆ ਮਾਇਆ, ਬੋਲਣ ਪੈਰਵਾਣੀ ਕਹਿ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾ, ਸਬਦ ਰਤਨ ਜਿਤ ਮਨ ਲਾਗਾ, ਇਹ ਹੁਆ ਸਮਾਓ ਸਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਭਾਉ ਆਪੇ, ਹੀਰਾ ਰਤਨ ਆਪੇ ਜਿਸ ਨੂੰ ਦੇਹ ਬੁਝਾਏ।

ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ। ਤੱਤੈ ਸਾਰ ਨਾ ਜਾਣੀ, ਤੱਤੈ

ਮੁੱਲ ਨਾ ਪਾਇਆ ਜਾਏ ਕਿਸੈ ਬਿਟੋ ਰਹੇ ਲੋਕ ਬਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚ ਹੂੰ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨਵਾਏ ਹਰ ਵਸੈ ਮਨਵਾਏ ਹਰਿ ਆਪ ਅਮੁਲਕ ਹੈ ਭਾਗ ਤਿਨਾ ਕੇ ਨਾਨਕਾ

ਰਾਸ ਮੇਰੀ ਮਨ ਬਣ ਜਾ ਰਾਸ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪੇ ਹੋ ਜੀ ਅਵਲਾਹ ਖੱਟੇ ਹੋ ਦਿਹਾੜੀ ਇਹੋ ਧੰਤ ਨਾ ਮਿਲਿਆ ਜਨਹਾਰਾ ਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ।

ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਏ ਨਿਤਰ ਹੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਬਿਨੇ ਅਵਰ ਨਾ ਦੇਖੋ ਕੋਈ, ਹਰ ਬਿਨੇ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ।

ਦ੍ਰਿਸ਼ਟ ਹੋਈਏ ਸ਼ਰਮ ਨੂੰ ਮੇਰੇ ਉਹ ਸੱਚੈ ਸੁਣਨੇ ਨੂੰ ਪਠਾਏ ਸੱਚੈ ਸੁਣਨੇ ਨੂੰ ਪਠਾਏ ਸ੍ਰੀ ਲਾਏ ਸੁਣੋ ਸਤਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨ ਰਸ ਸਮਾਣੀ ਸੱਚ

ਹੈ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵ ਨਿਧ ਤਿਸਦਾਂਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਏ ਸਾਚਾ ਸੁਹਿਲਾ ਸੱਚੈ ਕਰ ਗਾਵੋ ਗਾਵੋ ਤਨ ਸੁਹਿਲਾ ਕਰ ਸੱਚੈ ਜਿਥੈ ਸਦਾ ਸੱਚ ਧਿਆਵ ਹੈ ਸੱਚੋ ਧਿਆਵ ਹੈ ਜਾ ਤੁਧ ਭਾਵ ਹੈ ਗੁਰਮੁਖ ਜਿਨਾ ਬੁਝਾਵ ਹੈ ਇਹੋ ਸੱਚ ਸਮਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹਿ ਕਹਿ ਨਾਨਕ ਸੱਚ ਸੁਹਿਲਾ

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਾਓ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੇ ਕਰਨਾ ਉਹਨੇ ਦਿਆ ਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋ ਚਵਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ

ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇ ਗਵਾਹੀ ਦੇ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਾਨੇ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ, ਤਿਨ੍ਹਾਂ

ਹੇ ਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਦੇ ਕਰਕੇ ਨਿਹਾਲ ਕੀਤਾ ਹੈ। ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ ਸਤਿਗੁਰੂ ਜੀਓ। ਉਪਰੰਤ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਕੀਤੇ ਗਏ। ਸਤਿਗੁਰੂ ਜੀ ਨਿਤਨੇਮ ਕਰਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਬਾਣੀ ਪੜ੍ਹਨ ਸੁਣਨ ਦਾ ਬਲ ਬਖਸ਼ਿਸ਼ ਕਰਨਾ ਜੀ, ਬਾਣੀ ਦਾ ਭਾਵ ਮਨ 'ਤੇ ਵਸਾਉਣਾ। ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ ਸਮੂਹ ਸੰਗਤਾਂ ਨੇ ਆਪ ਜੀ ਦੇ ਦਰ 'ਤੇ ਹਾਜ਼ਰੀਆਂ ਭਰੀਆਂ, ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਸਭਨਾਂ ਨੂੰ ਨਾਮਦਾਨ, ਚੜ੍ਹਦੀ ਕਲਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ ਜੀ। ਆਪ ਜੀ ਕੇ ਹਜ਼ੂਰ ਸਮੂਹ ਸੰਗਤ ਵੱਲੋਂ ਪਾਵਨ ਕੜਾ ਪ੍ਰਸ਼ਾਦ ਦੀ ਦੇਗ ਸਜ ਕਰਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਜੀ। ਕਿਰਪਾ ਕਰੋ ਸਤਿਗੁਰੂ ਜੀ ਆਪ ਜੀ ਆਪਣੇ ਹੁਕਮਨਾਮੇ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਦੇ ਕੀਰਤਨ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ।

ਹਰ ਬਿਸਰਤ ਸਦਾ ਖੁਆਰੀ।

ਕੁਦਰਤ ਦਾਤੀ ਜਿਨ ਸਿਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਬ ਮਹਾਨ ਕੁਦਰਤ ਪਾਉਣ ਪਾਣੀ ਬਹਿ ਸੰਤਰ ਕੁਦਰਤ ਧਰਤੀ ਖਾ ਸਭ ਤੇਰੀ

ਆਪਣੇ ਤਨ ਸਤਿਗੁਰ ਪਾਇਆ ਇਹੋ ਜੀ ਬਜਨ ਪ੍ਰਮਿਆ ਤਾਂ ਸਤਿਗੁਰ ਸਭ ਸੁਨਾਇਆ ਸਤ ਜਦਾ ਤੱਕ ਉਹ ਨਹੀਂ ਸਭ ਸੁਣਿਆ ਲੋਕ ਸਭਾਇਆ ਸਤਿਗੁਰ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜੇ ਸੱਚੋ ਸੱਚ ਬੁਝਾਇਆ।

ਕਰਮ ਚੜਾਓ ਭਿੰਨੀ ਰਹਿਣ ਜੇ ਨਾ ਮਨ ਚਾਓ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਕੋਲੂ ਚਰਖਾ ਚੱਕੀ ਚੱਕ, ਥਲ ਵਰੋ ਲੈ ਬਹੁਤ ਨਾ

ਨਾਨਕ ਪਾਉਂਦਿਆਂ ਗਣਤ ਨਾਨਕ ਬੰਧਨ ਬੰਨ ਪਵਾਏ ਸੋਏ ਪੈ ਕਿਰਤਨ ਚੇ ਸਭ ਕੋਏ ਨੱਚ ਨੱਚ ਹੱਸੈ ਚੱਲੇ ਸਿਰ ਉੱਡ ਨਾ ਜਾਈ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਅ ਨਾਨਕ ਜਿਨ ਮਨ ਭਾਓ।

ਪਾਉੜੇ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਚ ਰੱਖੇ ਹੋਣ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਦਾ ਮੁਕਤ ਜਨ ਵਿੱਚੋਂ ਮੋਹ ਚੁਕਾਇਆ। ਉਹ ਤੁਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ।

0: ਹਾਂ ਵੇਖੇ ਤਿਹਾ ਵੇਖ ਮਹੱਲਾ ਦੂਜਾ
1: ਹੋਮੈ ਇਹਾ ਜਾਤ ਹੈ ਹੋਮੈ ਕਰਮ ਕਮਾਏ ਹੋਮੈ ਹੀ ਬੰਦਨਾ ਫਿਰ ਫਿਰ ਜੂਨੀ ਪਾਏ ਹੋਮੈ ਕਿਥੋਂ ਪੁਜੈ ਕਿਤ ਸੰਜਮ ਇਹ ਜਾਏ।

0: ਹਰਿ ਸਵਸਤਿ ਸਤਿ ਬਾਣ ਅਪਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ ਮਹਲਾ ਪਹਿਲਾ।
1: ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਹ ਲੱਖ ਤਪ ਪ੍ਰਤੀਰਸਾ ਸਹਿਯੋਗ ਵੈਭਾਰ ਲੱਖ ਸੁਖਣ ਸੰਗਰਾਮ ਰਣ ਮਹਿ ਸੁੱਟੇ ਪ੍ਰਾਣ ਲੱਖ ਸੁੱਟੀ ਲੱਗਿਆ।

ਸੱਚਾ ਸਵੇਕ ਤੂੰ ਸੱਚੋ ਸੱਚ ਵਰਤਾਇਆ। ਜਿਸ ਤੂੰ ਦੇ ਤਿੰਨ ਸੱਚ ਤਾਂ ਤਿੰਨ ਹੀ ਸੱਚ ਕਮਾਇਆ। ਸਤਿਗੁਣ ਸੱਚ ਪਾਇਆ ਜਿਨ ਕਾ ਹਿਰਦੈ ਸੱਚ ਵਸਾਇਆ।

0: ਦਾ ਪਹਿਲਾ
1: ਲਿਖ ਲਿਖ ਪੜਿਆ ਤੇ ਤਕੜਿਆ ਬਹੁਤੀ ਭਵਿਆ ਤੇ ਤੂੰ ਲਵਿਆ ਬਹੁ ਭੇਗੀਆ ਦੇਹੀ ਦੁੱਖ ਦੀਆ ਸੌ ਵੈ ਜੀ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ।

ਕਿਉਂ ਜਾਗੇ ਗੁਰਬਿਨ ਸੁੱਤਾ ਅਗੋਂ ਪਿਤਣ ਆਪਣਾ ਕੀਆ ਕਮਾਣਾ ਆਲਮਲ ਖਾਈ ਸਿਰਸ਼ਾਈ ਪਾਈ ਮੂਰਖ ਅੰਧੇ ਪੱਤ ਗਵਾਈ ਬਿਨ ਨਾਵੇ ਕਿਸ ਥਾਏ ਨਾ ਪਾਈ ਰੇ ਬਾਣੀ ਬੜੀ ਮਸਾਣੀ।

ਗਾਵਦੇ ਦਰਖ ਸੁਣ ਕਿਰਤ ਗਾਵਦੇ ਨਾਨਕ ਕਰਮ ਬਾਰੇ ਦਤੋਲਾ ਨਹਿਨੀ ਤਾਵਦੇ ਇੱਕ ਮੂਲਾ ਬੁਝ ਨੇ ਆਪਣਾ ਹੁੰਦਾ ਗਨਾਏ ਦੇ ਆਉਂਦਾ ਦੀ ਕਰਨੀ ਜਾਤ ਹੁਤਮ ਜਾ ਸਦਾਏ ਦੇ ਤਿੰਨ ਮੰਗਾ ਜਿਤ ਜਿਤ ਆਏ ਦੇ ਤਿੰਨ ਮੰਗਾ ਤੁਜੇ ਤੇ ਆਏ ਦੇ।

ਜਿੱਦਾਂ ਦਾ ਮੇਰਾ ਕਲੀ ਕਾਕ ਜੇ ਮੇਰੇ ਤਮਸ ਕਲਾਈ ਹੈ ਪੂਰਾ ਲਾ ਛੱਡੀ ਹੈ ਹੋਏ ਕਮਲਕ ਤੇ ਆਈ ਹੈ ਪਗਤੇ ਵੇਹ ਪਾਈਏ ਜੇ ਵੇਹੀ ਕਰ ਕਮਾਈ ਹੈ ਜੇ ਹੋਵੇ ਪੁਰਬ ਲਿਖਿਆ ਤਾਂ ਤੂਤ

ਪੰਡਤ ਹਿਕਮਤ ਹੁਜਤ ਸੰਜੇ ਕਰੇ ਪਿਆ ਧਰਮੀ ਧਰਮ ਕਰੇ ਗਾਵਾ ਵਹਿ ਮੰਗੇ ਮੂਖ ਦੁਆ ਜਤੀ ਸਦਾ ਵਹਿ।

ਸਾਮ ਕਹਿ ਸਤੰਬਰ ਸਵਾਮੀ ਸੱਚ ਮੈਂ ਅਸੇ ਸੱਚ ਰਹੇ ਸਭ ਕੁਛ ਸੱਚ ਸਮਾਵੇ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨੈ ਲੈ ਪ੍ਰਾਸ਼ਟ ਜਾਏ ਨਾਨਕ ਤੋ ਮੁਖੰਤਰ ਪਾਏ।

ਨੀਰ ਬਤ ਲੱਕੜੇ ਪੈਰੇ ਤੁਰ ਪਠਾਣੀ ਅਮਲ ਕੀ ਆ ਚਾਰੇ ਵੇਦ ਹੋਏ ਸਚਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਭਾਉ ਭਗਤ ਕਰਨੀ ਸਦਾਏ ਤੋ ਨਾਨਕ ਮੁਖੰਤ।

ਪੜ ਪੁਸਤਕ ਸੰਧਿਆ ਬਾਦਨ ਸਿਲ ਪੂਜਸ ਬੁਗਲ ਸਮਾਦਨ ਮੁਖ ਝੂਠ ਬੇਬੁਖਨ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋ ਧੋਤੀ ਵਸਤਰ ਕਪਾਟੰ ਜੇ ਜਾਣਸ ਬ੍ਰਹਮ ਕਰਮ ਸਭ ਫੋਕਟ ਨਿਸ਼ਚੋ ਕਰਮ ਕੋ ਨਾਨਕ ਨਿਸ਼ਚੋ ਤਿਹਾਵੈ ਬਿਨ

ਉਹ ਬੱਕਰਾ ਰਨ ਖਾਇਆ ਸਭ ਕੋ ਆਖੇ ਪਾਏ ਹੋਏ ਪ੍ਰਾਣਾ ਸੁੱਟੀਏ ਪੀ ਫਿਰ ਪਾਈਏ ਹੋਰ ਨਾਨਕ ਤਗ ਨਾ ਟੁੱਟੇ ਜੇ ਤਗ ਹੋਵੇ ਦੂਰ।

ਨਾਨਕ ਕੂੜ ਰਿਹਾ ਭਰਪੂਰ ਮੱਥੇ ਤਿੱਕਾ ਤਿੜ ਧੋਤੀ ਕਖਾਈ ਹੱਥ ਸੁਰੀ ਜਗਤ ਕਸਾਈ ਨੀਲ ਵਸਤਰ ਪਹਿਰੇ ਹੋਵੇ ਪ੍ਰਵਾਨ ਮਲੇਸ਼ ਤਾਨ ਲੈ ਪੂਜੇ ਪ੍ਰਾਣ ਆਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੁੜਿਆਰ ਮਤ ਪਿੱਟੇ ਵੇ ਮਤ

ਘੋੜੇ ਤੁਰੇ ਪਲਾਣੇ ਪਾਉਣ ਵੇਗ ਹਰੰਗੀ ਹਰਮ ਸਵਾਰਿਆ ਕੋਠੇ ਮੱਲਾ ਬੜੇ ਕਰ ਪਸਾਰਿਆ ਚੀਰ ਕਰਮ ਪਾਪ ਦੇ ਹਰ ਪੂਜਨ ਨਾਹੀ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਿਲਤ ਮਨ ਵਸਾਰਿਆ।

ਕਾ ਸੂਤਕ ਲੋਭ ਹੈ ਦੇਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰਤ ਰਿਹਾ ਪਰਤਨ ਰੂਪ ਕੰਨੀ ਸੂਤ ਕੰਨ ਪੈ ਲਾਇਤ ਬਾਰੀ ਖਾਏ ਨਾਨਕ ਖਨਸਾ ਆਦਮੀ ਬਦੇ ਜੰਮ ਪੁਰ ਜਾਏ ਮਹੱਲਾ ਪਹਿਲਾ।

ਹੌਲੀ ਸਤਿਗੁਰ ਵਟਾਕਾ ਸਿਸ ਵਿੱਚ ਵੜੀਆਂ ਵਡਿਆਈਆ ਸਹਿ ਮੇਲੇ ਤਨ ਦਰੀ ਆਈਆ ਜਾ ਤਿਸ ਪਾਣਾ ਤਾਂ ਮਨ ਵਸਾਈਆ ਕਰ ਹੁਕਮ ਮਸਤਕ ਹੱਥ ਤਾਰ ਵਿੱਚੋਂ ਮਾਰ ਕੱਢੀਆਂ ਵਰਿਆਈਆ।

ਦੋਸਤੀ ਪੰਡੂ ਚਲੇ ਰਾਉ ਪੰਡ ਮੂਆ ਪੰਡ ਭਾਲੀਏ ਪੰਡ ਹੋਵੇ ਬੰਦਾ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਦਾ ਜਾਨ ਪੰਡੂ ਹੀ ਪੰਡ ਉਪਜੇ ਭੰਡੇ ਬਾਜ ਨਾ ਕੋਏ ਨਾਨਕ ਭੰਡੇ ਬਾਹਰ ਇੱਕੋ ਸੱਚਾ ਸੋਏ ਜਿੱਤ ਮੁਖ ਸਦਾ ਸਲਾਈਏ।

तुम्हारी आसा तुम ही सजनों सुहिले राखो हो राखो नो हार दयाला।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਨਵਾਜੇ ਗੁਰੂ ਸਤਿਕਾਰੇ ਸਤਸੰਗੀ ਜਨੋ, ਵਡਭਾਗੇ ਹਨ ਜੋ ਸਤਿਗੁਰਾਂ ਨੇ ਸਭਨਾ 'ਤੇ ਮਿਹਰ ਭਰਿਆ ਹੱਥ ਰੱਖਦਿਆਂ ਹੋਇਆ ਆਪਣੇ ਦਰ ਘਰ ਦੇ ਦਰਸ਼ਨ ਦੀਦਾਰ ਬਖਸ਼ਿਸ਼ ਕਿਆ ਕਰਕੇ ਤੁਰਕੀ ਬਾਣੀ ਅਲਾਹੀ ਬਾਣੀ ਅਗੰਮੀ ਬਾਣੀ ਦੇ ਨਾਲ ਸਾਡੀਆਂ ਸੁਰਤਾਂ ਨੂੰ ਜੋੜਨ ਦਾ ਉਤਸ਼ਾਹ ਸਾਨੂੰ ਬਖਸ਼ਿਆ ਹੈ, ਜਿਸ ਦੇ ਦੌਰਾਨ ਆਪ ਜੀ ਨੇ ਪਾਵਨ ਬਾਣੀ ਦੇ ਨਿਤਨੇਮ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ। ਇਸੇ ਤਰ੍ਹਾਂ ਹੀ ਨੇਮ ਦੇ ਨਾਲ ਜਿਵੇਂ ਰੋਜ਼ਾਨਾ ਹੀ ਸਤਿਗੁਰਾਂ ਦੇ ਬਖਸ਼ੇ ਹੋਏ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਨੂੰ ਆਪ ਜੀ ਸਰਵਣ ਕਰਦੇ ਹੋ ਅਤੇ ਮਿਲ ਬੈਠ ਕੇ ਉਹਨਾਂ ਬਚਨਾਂ ਨੂੰ ਵਿਚਾਰਨ ਦਾ ਅਤੇ ਉਹਨਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲਣ ਦਾ ਯਤਨ ਕੀਤਾ ਜਾਂਦਾ ਹੈ। ਅੱਜ ਵੀ ਜੋ ਆਪ ਜੀ ਨੇ ਪਾਵਨ ਬਚਨ ਪਾਠ ਦੇ ਰੂਪ ਅੰਦਰ ਸਰਵਣ ਕੀਤੇ ਨੇ, ਮੁੱਖ ਵਾਕ ਦੇ ਇਹ ਬਚਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਉਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰੇ ਹੋਏ ਟੋਡੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 711 ਅਤੇ 12 ਅੰਗ ਦੇ ਉੱਪਰ ਇਹ ਪਾਵਨ ਸ਼ਬਦ ਸੁਭਾਈ ਮਾਨ ਨੇ। ਅੱਜ ਦੇ ਪਾਵਨ ਬਚਨਾਂ ਦੇ ਆਰੰਭਕ ਪੰਕਤੀਆਂ ਦੇ ਅੰਦਰ ਗੁਰਦੇਵ ਪਿਤਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇਹ ਸਮਝਾਉਂਦੇ ਨੇ ਕਿ ਜਿਨ੍ਹਾਂ ਦਾ ਆਪਣੇ ਮੂਲ ਪਰਮਾਤਮਾ ਮਰਕਜ਼ ਦੇ ਨਾਲੋਂ ਵਿਛੋੜਾ ਪੈ ਜਾਂਦਾ ਹੈ ਉਹ ਇਸ ਸੰਸਾਰ ਦੇ ਵਿੱਚ ਸਦਾ ਹੀ ਖੁਆਰੀ ਵਾਲੀ ਜ਼ਿੰਦਗੀ, ਦੁੱਖਾਂ ਭਰੀ ਜ਼ਿੰਦਗੀ, ਨਿਰਾਸ਼ਤਾ ਵਾਲੀ ਜ਼ਿੰਦਗੀ ਇਸ ਸੰਸਾਰ ਦੇ ਵਿੱਚ ਬਤੀਤ ਕਰਕੇ ਜਾਂਦੇ ਨੇ ਅਤੇ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦੀ ਓਟ ਟੇਕ ਮਿਲ ਜਾਂਦੀ ਹੈ ਉਹਨਾਂ ਨੂੰ ਇਸ ਸੰਸਾਰ ਵਿੱਚ ਧੋਖਾ ਨਹੀਂ ਵਿਆਪਦਾ, ਉਹਨਾਂ ਨੂੰ ਖੁਆਰੀ ਨਹੀਂ ਹੁੰਦੀ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਟੇਕ ਦੇ ਨਾਲ ਉਹਨਾਂ ਨੂੰ ਸੰਸਾਰ ਦੀ ਸਮਝ ਆ ਜਾਂਦੀ ਹੈ। ਹੁਣ ਜਦੋਂ ਆਰੰਭਕ ਪੰਕਤੀਆਂ ਦੇ ਅੰਦਰ ਗੁਰਦੇਵ ਜੀ ਦੇ ਬਚਨ ਅਸੀਂ ਪੜ੍ਹਦੇ ਕਿ ਪਰਮਾਤਮਾ ਤੋਂ ਵਿਛੜ ਕੇ ਅਤੇ ਸਦਾ ਖੁਆਰ ਹੋਈਦਾ ਏ, ਦੁੱਖਾਂ ਦੇ ਵਿੱਚ ਲੀਨ ਹੋ ਕੇ ਹਮੇਸ਼ਾ ਦੁਖੀ ਹੋਈਦਾ ਏ, ਜੀਵਨ ਦੀ ਬਾਜ਼ੀ ਹਾਰ ਕੇ ਇਨਸਾਨ ਇਸ ਸੰਸਾਰ ਤੋਂ ਜਾਂਦਾ ਏ, ਅਤੇ ਜਦੋਂ ਅਸੀਂ ਹੋਰ ਵੀ ਬੇਅੰਤ ਬਾਣੀ ਦੇ ਬਚਨ ਜਾਂ ਵਿਦਵਾਨਾਂ ਦੇ ਬਚਨ ਪੜ੍ਹਦੇ ਹਾਂ ਤਾਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਧੁਰੇ ਦੇ ਨਾਲ ਮੂਲ ਦੇ ਨਾਲ ਜੁੜਨਾ ਸਾਡੇ ਜੀਵਨ ਦਾ ਵਿਕਾਸ ਹੈ, ਆਪਣੇ ਮੂਲ ਦੇ ਨਾਲੋਂ ਟੁੱਟਣਾ ਸਾਡਾ ਵਿਨਾਸ਼ ਹੈ। ਕਿਉਂਕਿ ਇੱਕ ਦਰਖਤ ਦੀ ਉਦਾਹਰਨ ਲਈਏ ਕਿ ਉਹਦੇ ਉੱਪਰ ਜਦੋਂ ਉਹ ਟਾਹਣੀਆਂ ਉਹਦੇ ਨਾਲ ਜੁੜੀਆਂ ਰਹਿੰਦੀਆਂ ਨੇ, ਰਸ ਮਾਣਦੀਆਂ ਨੇ, ਉਹਨਾਂ ਟਾਹਣੀਆਂ ਨੂੰ ਸਮੇਂ ਦੇ ਨਾਲ ਪੱਤੇ ਵੀ ਲੱਗਦੇ ਨੇ, ਫੁੱਲ ਵੀ ਲੱਗਦੇ ਨੇ, ਫਲ ਵੀ ਲੱਗਦੇ ਨੇ, ਛਾਂ ਵੀ ਹੁੰਦੀ ਹੈ, ਲੇਕਿਨ ਉਹੀ ਕਿਤੇ ਦਰਖਤ ਦੇ ਨਾਲੋਂ ਉਹ ਡਾਹਣੀਆਂ ਉਹ ਲਗਰਾਂ ਟੁੱਟ ਜਾਵਣ ਅਤੇ ਟੁੱਟ ਕੇ ਉਸਨਾਂ ਦੀ ਸੁੰਦਰਤਾ ਕਰੂਪਤਾ ਦੇ ਵਿੱਚ ਆ ਹੋ ਜਾਂਦੀ, ਗਲ ਸੜ ਜਾਂਦੀਆਂ ਨੇ। ਜਿਵੇਂ ਕਿਤੇ ਦਰਿਆਵਾਂ ਦਾ ਪਾਣੀ ਜਦੋਂ ਵਗਦਾ ਏ ਉਹ ਸਾਡੇ ਸਾਰਿਆਂ ਦੇ ਵਾਸਤੇ ਜ਼ਿੰਦਗੀ ਹੈ ਅਤੇ ਉਹ ਬਹੁਤ ਨਿਰਮਲਤਾਈ ਵਾਲਾ ਗੁਣਕਾਰੀ ਪਾਣੀ ਹੁੰਦਾ ਹੈ, ਪਰ ਜਦੋਂ ਕਿਤੇ ਜ਼ਿਆਦਾ ਪਾਣੀ ਦੇ ਕਾਰਨ ਕੰਢਿਆਂ ਤੋਂ ਬਾਹਰ ਉਹ ਦਰਿਆ 'ਚ ਪਾਣੀ ਆ ਕੇ ਟੋਇਆ ਟਿੱਬਿਆਂ ਵਿੱਚ ਡਿੱਗ ਪੈਂਦਾ ਹੈ ਅਤੇ ਸਮੇਂ ਦੇ ਨਾਲ ਉਹ ਤਰੱਕ ਜਾਂਦਾ ਹੈ, ਉਹਦੇ ਵਿੱਚ ਬਦਬੂ ਆਉਣ ਲੱਗ ਪੈਂਦੀ, ਜੀਵਾਣੂ ਕੀਟਾਣੂ ਕਿਰਮ ਪੈਦਾ ਹੋ ਜਾਂਦੇ ਨੇ। ਉਹ ਪਾਣੀ ਜਿਹੜਾ ਪਹਿਲਾਂ ਸੁਗੰਧਿਤ ਹੈ, ਗੁਣਕਾਰੀ ਹੈ, ਹੁਣ ਉਹੀ ਪਾਣੀ ਆਪਣੇ ਮੂਲ ਦਰਿਆ ਦੇ ਪਾਣੀ ਤੋਂ ਵਿਛੜ ਕੇ ਬਿਮਾਰੀ ਦਾ ਕਾਰਨ ਬਣ ਗਿਆ।
ਉਹਦੇ ਅੰਦਰ ਕਿਰਮ ਪੈਦਾ ਹੋ ਗਏ, ਬਦਬੂ ਆਉਣ ਲੱਗ ਪੈਂਦੀ, ਸੜਿਆਂਦ ਆਉਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਹੀ ਜਦੋਂ ਫੁੱਲ ਦੀ ਉਦਾਹਰਣ ਅਸੀਂ ਦੇਖਦੇ, ਜਦੋਂ ਦਰਖਤ ਦੇ ਨਾਲ ਆਪਣੇ ਬੂਟੇ ਦੇ ਨਾਲ ਹੁੰਦਾ ਹੈ, ਡਾਲੀਆਂ ਦੇ ਨਾਲ ਫੁੱਲ ਹੈ, ਚਾਹੇ ਉਹ ਗੁਲਾਬ ਦਾ ਹੈ, ਚਾਹੇ ਕੋਈ ਗੁੱਟੇ ਦਾ ਫੁੱਲ ਜਾਂ ਕੋਈ ਹੋਰ ਹੈ, ਉਹ ਜਦੋਂ ਵੀ ਆਪਣੇ ਉਸ ਮੂਲ ਬੂਟੇ ਦੇ ਨਾਲ ਜੁੜਿਆ ਹੁੰਦਾ ਹੈ, ਡਾਲੀਆਂ ਦੇ ਨਾਲ ਉਸ ਫੁੱਲ ਦਾ ਸੁਹੱਪਣ ਵੀ ਹੁੰਦਾ ਹੈ ਅਤੇ ਉਹਦੀ ਸੁਗੰਧੀ ਵੀ ਹੁੰਦੀ ਹੈ। ਪਰ ਉਹੀ ਕਿਤੇ ਫੁੱਲ ਜਿਹੜਾ ਉਹ ਦਰਖਤ ਦੇ ਨਾਲੋਂ ਉਸ ਬੂਟੇ ਨਾਲੋਂ ਤੋੜ ਦਿੱਤਾ ਜਾਵੇ ਅਤੇ ਉਸ ਫੁੱਲ ਦੀ ਸੁੰਦਰਤਾ ਵੀ ਖਤਮ ਹੋ ਜਾਂਦੀ, ਉਹਦੀ ਮਹਿਕ ਵੀ, ਉਹਦੀ ਸੁਗੰਧੀ ਵੀ ਖਤਮ ਹੋ ਜਾਂਦੀ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਵੀ ਜੋ ਸਾਡੇ ਹੋਏ ਨੇ, ਉਹਨਾਂ ਨੇ ਇਹ ਗੱਲ ਦਾ ਅਹਿਸਾਸ ਕਰਾਉਂਦਿਆਂ ਸਾਨੂੰ ਸਾਰਿਆਂ ਨੂੰ ਸਮਝਾਇਆ, ਕਹਿਣ ਲੱਗੇ ਭਾਈ ਸਾਡੀ ਜ਼ਿੰਦਗੀ ਵੀ ਇੱਕ ਫੁੱਲ ਦੀ ਤਰ੍ਹਾਂ ਹੀ, ਜਿਵੇਂ ਡਾਹਣੀ ਦੇ ਨਾਲ ਲੱਗਾ ਹੋਇਆ, ਡਾਲੀ ਨਾਲ ਲੱਗਾ ਹੋਇਆ ਫੁੱਲ ਸੁਗੰਧੀ ਬਖੇਰਦਾ ਹੈ, ਸੁੰਦਰਤਾ ਬਖੇਰਦਾ ਹੈ, ਹਰ ਕੋਈ ਆ ਕੇ ਉਹਦੇ ਕੋਲੋਂ ਸੁਗੰਧੀ ਵੀ ਲੈਂਦਾ, ਉਹਦੀ ਸੁੰਦਰਤਾ ਨੂੰ ਦੇਖ ਕੇ ਖੁਸ਼ ਵੀ ਹੁੰਦਾ ਹੈ, ਪਰੇਸ਼ਾਨੀਆਂ ਦੁੱਖ ਤਕਲੀਫਾਂ ਤੋਂ ਉਹਨੂੰ ਨਜਾਤ ਮਿਲਦੀ ਹੈ ਜਿਹੜਾ ਵੀ ਉਸ ਤੋਂ ਫੁੱਲਾਂ ਨੂੰ ਆ ਕੇ ਸੁੰਘਦਾ ਹੈ ਜਾਂ ਦੇਖਦਾ ਹੈ। ਪਰ ਉਹੀ ਫੁੱਲ ਨੂੰ ਜੇ ਕੋਈ ਤੋੜ ਕੇ ਲੈ ਜਾਵੇ ਤਾਂ ਥੋੜ੍ਹੇ ਸਮੇਂ ਬਾਅਦ ਉਹਦੀ ਮਹਿਕ ਅਤੇ ਉਹਦੀ ਜਿਹੜੀ ਝਲਕ ਆ ਉਹ ਮੁਰਝਾ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਅਤੇ ਕਵੀ ਜੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਸਮਝਾਉਂਦਿਆਂ ਹੋਇਆਂ ਇਹ ਗੱਲ ਸਾਨੂੰ ਇੱਕ ਬੜੀ ਸੁੰਦਰ ਰਬਾਈ ਦੇ ਵਿੱਚ ਲਿਖਿਆ ਹੈ। ਭਾਈ ਸਾਹਿਬ ਜੀ ਦੇ ਬਚਨ ਨੇ, ਡਾਲੀ ਨਾਲੋਂ ਤੋੜ ਨਾ ਸਾਨੂੰ, ਅਸਾਂ ਹੱਟ ਮਹਿਕ ਦੀ ਲਾਈ, ਲੱਖ ਗਾਹਕ ਜੇ ਆ ਕੇ ਸੁੰਘਣ ਖਾਲੀ ਇੱਕ ਨਾ ਜਾਈ। ਕਹਿਣ ਲੱਗਾ ਫੁੱਲ ਅੱਗੋਂ ਮੁਸਾਫਰ ਜਿਹੜਾ ਵੀ ਉੱਥੇ ਆਇਆ ਨਾ ਘੁੰਮਣ ਵਾਸਤੇ, ਫੁੱਲ ਦੀ ਸੁਗੰਧੀ ਦੇਖ ਕੇ ਰੁਕ ਗਿਆ, ਉਹਨੇ ਜਦੋਂ ਤੋੜਨ ਦਾ ਯਤਨ ਕੀਤਾ ਫੁੱਲ ਨੂੰ, ਅਤੇ ਫੁੱਲ ਅੱਗੋਂ ਇਹ ਜਵਾਬ ਦਿੰਦਾ ਹੈ, ਉਹਨੂੰ ਕਹਿੰਦਾ ਹੈ, ਇਹ ਕਵੀ ਦੇ ਆਪਣੇ ਭਾਵ ਨੇ, ਕਹਿੰਦੇ ਫੁੱਲ ਉਹਨੂੰ ਕਹਿੰਦਾ, ਡਾਲੀ ਨਾਲੋਂ ਤੋੜ ਨਾ ਸਾਨੂੰ, ਅਸਾਂ ਹੱਟ ਮਹਿਕ ਦੀ ਲਾਈ, ਲੱਖ ਗਾਹਕ ਜੇ ਆ ਕੇ ਸੁੰਘਣ ਖਾਲੀ ਇੱਕ ਨਾ ਜਾਈ। ਕਹਿੰਦੇ ਭਾਵੇਂ ਰੋਜ਼ ਦੇ ਲੱਖਾਂ ਲੋਕ ਆ ਕੇ ਫੁੱਲ ਕਹਿੰਦਾ ਮੈਨੂੰ ਸੁੰਘਣ, ਮੇਰੀ ਸੁਗੰਧੀ ਲੈਣ, ਕਿਸੇ ਨੂੰ ਵੀ ਮੈਂ ਖਾਲੀ ਨਹੀਂ ਮੋੜਦਾ, ਕਿਸੇ ਨੂੰ ਵੀ ਮੈਂ ਨਿਰਾਸ਼ ਕਰਕੇ ਨਹੀਂ ਤੋ ਇੱਥੋਂ ਭੇਜਦਾ, ਉਹ ਸਾਰੇ ਖੁਸ਼ ਹੋ ਕੇ ਜਾਂਦੇ ਨੇ। ਪਰ ਜੇ ਤੂੰ ਇਕੱਲਾ ਤੋੜ ਲੈ ਗਿਓ, ਇੱਕ ਜੋਗਾ ਰਹਿ ਜਾਸਾਂ ਰਾਹੀਆ, ਜੇ ਤੂੰ ਅੱਜ ਇਹਨੂੰ ਤੋੜ ਕੇ ਲੈ ਗਿਓ ਮੈਨੂੰ, ਤਾਂ ਫਿਰ ਮੈਂ ਲੱਖਾਂ ਲੋਕਾਂ ਦੀ ਜਿਹੜੀ ਮਨ ਦਾ ਪਰਚਾਵਾ ਉਹਨਾਂ ਨੂੰ ਖੁਸ਼ਬੂ ਨਹੀਂ ਦੇ ਪਾਵਾਂਗਾ, ਉਹਨਾਂ ਨੂੰ ਖੁਸ਼ੀ ਖੇੜਾ ਨਹੀਂ ਦੇ ਪਾਵਾਂਗਾ, ਕਿਉਂਕਿ ਜਦੋਂ ਤੂੰ ਮੈਨੂੰ ਤੋੜ ਕੇ ਲੈ ਗਿਓ, ਮੇਰੀ ਆਪਣੀ ਖੁਸ਼ਬੂ ਅਤੇ ਮੇਰਾ ਆਪਣਾ ਖੇੜਾ ਖਤਮ ਹੋ ਜਾਣਾ ਹੈ। ਆਪਾਂ ਦੇਖਦੇ ਨਾ ਜਿਹੜਾ ਫੁੱਲ ਕਈ ਦਿਨ ਬੂਟੇ ਨਾਲ ਲੱਗ ਕੇ ਬੜਾ ਖਿੜਦਾ ਹੈ, ਕੁਝ ਘੰਟਿਆਂ ਦੇ ਵਿੱਚੋਂ ਮੁਰਝਾ ਜਾਂਦਾ ਤਾਂ ਉਹਦੀ ਸੁਗੰਧੀ ਵੀ ਖਤਮ ਹੋ ਜਾਂਦੀ ਹੈ। ਅਤੇ ਫਿਰ ਉਹਨੇ ਇੱਕੋ ਹੀ ਗੱਲ ਕਹੀ, ਕਹਿੰਦੇ ਜੇ ਤੂੰ ਇਕੱਲਾ ਤੋੜ ਲੈ ਗਿਓ, ਇੱਕ ਜੋਗਾ ਰਹਿ ਜਾਸਾਂ, ਉਹ ਵੀ ਪਲਕ ਝਲਕ ਦਾ ਮੇਲਾ, ਰੂਪ ਮਹਿਕ ਖਿੰਡ ਜਾਏ। ਕਹਿੰਦੇ ਉਹ ਵੀ ਤੂੰ ਜੇ ਲੈ ਗਿਓ ਵੀ ਬੜਾ ਸੋਹਣਾ ਫੁੱਲ ਹੈ, ਉਹ ਵੀ ਪਲਕ ਝਲਕ ਦਾ ਹੀ ਮੇਲਾ ਹੈ, ਕੁਝ ਘੜੀਆਂ ਦਾ ਮੇਲਾ ਹੈ, ਕਿਉਂਕਿ ਰੂਪ ਮਹਿਕ ਖਿੰਡ ਜਾਈ, ਫਿਰ ਮੇਰੀ ਮਹਿਕ ਵੀ ਅਤੇ ਮੇਰੀ ਖੁਸ਼ਬੂ, ਮੇਰਾ ਸੁਹੱਪਣ ਸਾਰਾ ਕੁਝ ਖਤਮ ਹੋ ਜਾਣਾ। ਅਤੇ ਜਿਸ ਪਿਆਰ ਦੇ ਨਾਲ ਤੂੰ ਤੋੜ ਕੇ ਲੈ ਕੇ ਗਿਓ, ਫਿਰ ਓਨੀ ਨਫ਼ਰਤ ਦੇ ਨਾਲ ਤੂੰ ਮੈਨੂੰ ਕੂੜੇਦਾਨ ਦੇ ਵਿੱਚ ਸੁੱਟੇਂਗਾ। ਉੱਥੇ ਫਿਰ ਕਹਿਣ ਦਾ ਭਾਵ ਸੀ ਭਾਈ ਗੁਰਦਾਸ ਭਾਈ ਵੀਰ ਸਿੰਘ ਜੀ ਦਾ ਕਿ ਦੇਖੋ, ਇੱਕ ਫੁੱਲ ਜਦੋਂ ਮੂਲ ਦੇ ਨਾਲ ਆਪਣੀ ਡਾਲੀ ਦੇ ਨਾਲ ਜੁੜਿਆ ਹੈ ਦਰਖਤ ਉਸ ਬੂਟੇ ਦੀ, ਉਹਨਾਂ ਚਿਰ ਉਹਦਾ ਜੀਵਨ ਹੈ ਅਤੇ ਉਹਦੀ ਖੁਸ਼ਬੂ ਹੈ। ਇਸੇ ਤਰ੍ਹਾਂ ਹੀ ਸਾਡਾ ਮੂਲ ਵੀ ਹੈ, ਸਾਨੂੰ ਤਾਂ ਹੀ ਤਾਂ ਗੁਰੂ ਸਾਹਿਬ ਜੀ ਸਮਝਾਉਂਦੇ ਨੇ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਬੰਦੀ ਤੇਰਾ ਵੀ ਮੂਲ ਹੈ ਅਤੇ ਤੂੰ ਵੀ ਇੱਕ ਧੁਰੇ ਦੇ ਨਾਲ ਜੁੜਿਆ ਹੈ, ਉਹ ਧੁਰਾ ਹੈ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ। ਫੁੱਲ ਦੇ ਵਾਂਗ ਜੇਕਰ ਅਸੀਂ ਆਪਣੇ ਧੁਰੇ ਪਰਮਾਤਮਾ ਦੇ ਨਾਲ ਜੁੜੇ ਰਹਾਂਗੇ ਤਾਂ ਸਾਡੇ ਜੀਵਨ ਦੇ ਵਿੱਚ ਵਿਗਾਸ ਹੈ, ਸਾਡੇ ਜੀਵਨ ਦੇ ਵਿੱਚ ਖੁਸ਼ੀਆਂ ਨੇ, ਖੇੜੇ ਨੇ, ਆਨੰਦ ਹੈ, ਪਰਮਾਤਮਾ ਦੇ ਨਾਮ ਦਾ ਰਸ ਹੈ। ਪਰ ਜੇਕਰ ਅਸੀਂ ਆਪਣੀ ਉਸ ਮੂਲ ਧੁਰੇ ਦੇ ਨਾਲੋਂ ਟੁੱਟ ਗਏ ਤਾਂ ਸਾਡੀ ਵੀ ਹਾਲਤ ਉਸ ਫੁੱਲ ਦੇ ਵਰਗੀ ਹੁੰਦੀ ਹੈ।
ਕਿੱਥੇ ਉਹ ਫੁੱਲ ਨੂੰ ਲੋਕ ਆ ਕੇ ਤੱਕਦੇ ਨੇ, ਖੁਸ਼ਬੂ ਲੈਂਦੇ ਨੇ, ਝੁੱਕ ਝੁੱਕ ਕੇ ਉਹਦੇ ਵਿੱਚੋਂ ਰਸ ਮਾਣਦੇ ਨੇ। ਫਿਰ ਉਹੀ ਫੁੱਲ ਜਦੋਂ ਟੁੱਟ ਜਾਵੇ ਤਾਂ ਉਹ ਫਿਰ ਪੈਰਾਂ ਦੇ ਵਿੱਚ ਰੁੱਲ ਜਾਂਦਾ ਹੈ। ਇਸੇ ਤਰ੍ਹਾਂ ਹੀ ਸਾਡਾ ਜੀਵਨ ਅਮੁੱਲਕ ਹੈ। ਜੇਕਰ ਅਸੀਂ ਡਾਲੀ ਦੇ ਨਾਲ ਪਰਮਾਤਮਾ ਦੇ ਧੁਰੇ ਦੇ ਨਾਲ ਜੁੜੇ ਹਾਂ ਅਤੇ ਜਦੋਂ ਅਸੀਂ ਉਸ ਧੁਰੇ ਨਾਲ ਜੁੜਦੇ ਹਾਂ, ਬਾਣੀ ਪੜ੍ਹਦੇ ਹਾਂ, ਸ਼ੁੱਭ ਗੁਣ ਧਾਰਨ ਕਰਦੇ ਹਾਂ ਅਤੇ ਫੁੱਲ ਦੇ ਵਾਂਗ ਸਾਡੇ ਵਿੱਚੋਂ ਵੀ ਖੁਸ਼ਬੂ ਆਵੇਗੀ। ਲੋਕ ਸਾਡੇ ਜੀਵਨ ਨੂੰ ਤੱਕ ਕੇ ਪਰਮਾਤਮਾ ਦੇ ਨਾਲ ਜੁੜਨਗੇ ਕਿ ਸਾਡਾ ਵੀ ਜੀਵਨ ਇਹੋ ਜਿਹਾ ਹੋਵੇ। ਅਗਰ ਅਸੀਂ ਉਸ ਮੂਲ ਪਰਮਾਤਮਾ ਦੇ ਨਾਲੋਂ ਟੁੱਟ ਗਏ ਫਿਰ ਵਿਕਾਰਾਂ ਦੀ ਦੁਨੀਆ ਵਿੱਚ ਡਿੱਗ ਕੇ ਲੋਕਾਂ ਦੇ ਪੈਰਾਂ ਦੇ ਥੱਲੇ, ਨਿਗਾਹ ਰੂਪੀ ਪੈਰਾਂ ਦੇ, ਨਫ਼ਰਤ ਰੂਪੀ ਪੈਰਾਂ ਦੇ ਥੱਲੇ ਰੋਂਦੇ ਜਾਵਾਂਗੇ ਅਤੇ ਫਿਰ ਜਨਮ ਮਰਨ ਦੀ ਖੇਡ ਜਿਹੜੀ ਉਹ ਬਣ ਜਾਂਦੀ ਹੈ। ਇਸੇ ਕਰਕੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਸਮਝਾਇਆ ਕਿ ਪਰਮਾਤਮਾ ਤੋਂ ਵਿਛੜ ਕੇ ਸਦਾ ਹੀ ਸਾਨੂੰ ਜਿਹੜਾ ਵਿਛੋੜਾ ਜਿਹੜਾ ਉਹ ਖੁਆਰ ਕਰਦਾ ਹੈ, ਕਿਉਂਕਿ ਵਿਛੋੜਾ ਹਮੇਸ਼ਾ ਹੀ ਦੁੱਖ ਦੇ ਵਿੱਚ ਲੈ ਕੇ ਜਾਂਦਾ ਹੈ। ਕਦੀ ਵੀ ਵਿਛੋੜੇ ਦੇ ਵਿੱਚ ਕੋਈ ਖੁਸ਼ ਨਹੀਂ ਹੁੰਦਾ। ਵਿਛੋੜੇ ਦਾ ਨਾਮ ਜਿਹੜਾ ਵਿਛੋੜੇ ਦੀ ਅਤੇ ਦੁੱਖ ਦੀ ਬਹੁਤ ਵੱਡੀ ਸਾਂਝ ਹੈ। ਜਦੋਂ ਅਸੀਂ ਦੁਨੀਆਂ ਦੇ ਵਿੱਚ ਦੁੱਖਾਂ ਦੀ ਗੱਲ ਕਰਦੇ ਹਾਂ ਅਤੇ ਗੁਰੂ ਸਾਹਿਬ ਜੀ ਨੇ ਜਿਹੜੇ ਚਾਰ ਦੁੱਖ ਦੁਨੀਆਂ ਦੇ ਵਿੱਚ ਵੱਡੇ ਦੱਸੇ ਹੈ ਨਾ ਸਾਨੂੰ, ਉਹਨਾਂ ਚਾਰ ਦੁੱਖਾਂ ਦੇ ਵਿੱਚ ਇੱਕ ਵਿਛੋੜੇ ਦਾ ਦੁੱਖ ਵੀ ਹੈ। ਸਭ ਤੋਂ ਪਹਿਲਾਂ ਗੱਲ ਹੀ ਸਤਿਗੁਰਾਂ ਨੇ ਵਿਛੋੜੇ ਦੀ ਕੀਤੀ ਹੈ, ਦੂਰੀ ਦੀ ਕੀਤੀ ਹੈ। ਕਹਿਣ ਲੱਗੇ ਕਿ ਇੱਕ ਵਿਛੋੜੇ ਦਾ ਦੁੱਖ ਹੈ, ਦੂਜਾ ਭੁੱਖ ਦਾ ਦੁੱਖ ਹੈ। ਜਿਹੜੀ ਭੁੱਖ ਲੱਗਦੀ ਹੈ, ਅਨਾਜ ਤੋਂ ਦੂਰੀ ਬਣਦੀ ਹੈ ਜਦੋਂ, ਉਹ ਵੀ ਬੜਾ ਵੱਡਾ ਦੁੱਖ ਜਿਹੜਾ ਇਸ ਸੰਸਾਰ ਦੇ ਵਿੱਚ ਹੁੰਦਾ ਹੈ। ਤੀਜਾ ਦੁੱਖ ਜਿਹੜਾ ਹੈ ਨਾ, ਉਹ ਮੌਤ ਦਾ, ਜਮਦੂਤਾਂ ਦਾ ਜਿਹੜਾ ਦੁੱਖ, ਲੋਕ ਉਹਨਾਂ ਤੋਂ ਵੀ ਬਹੁਤ ਡਰਦੇ ਨੇ। ਅਤੇ ਚੌਥਾ ਦੁੱਖ ਜਿਹੜਾ ਭਿਆਨਕ ਬਿਮਾਰੀ ਦਾ, ਜਿਹੜੀ ਬਿਮਾਰੀਆਂ ਕਈ ਵਾਰੀ ਬੰਦੇ ਨੂੰ ਇਸ ਸੰਸਾਰ ਵਿੱਚ ਹਾਰ ਦੇ ਦਿੰਦੀਆਂ ਨੇ, ਬੰਦਾ ਹਾਰ ਜਾਂਦਾ ਹੈ ਉਹਨਾਂ ਦੇ ਕੋਲੋਂ। ਇਸ ਤਰ੍ਹਾਂ ਇਹ ਚਾਰ ਦੁੱਖਾਂ ਦੀ ਜਦੋਂ ਗੱਲ ਕੀਤੀ ਤਾਂ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਵਿਛੋੜੇ ਦੀ ਗੱਲ ਕੀਤੀ ਕਿ ਵਿਛੋੜੇ ਦਾ ਵੀ ਬੜਾ ਵੱਡਾ ਦੁੱਖ ਹੁੰਦਾ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਿਆ ਤਨ ਧਾਏ। ਇਹ ਚਾਰ ਵਿਛੋੜੇ ਦੇ ਦੁੱਖਾਂ ਦੀ ਗੱਲ ਕਰਦਿਆਂ ਵਿਛੋੜੇ ਦੀ ਗੱਲ ਜਦੋਂ ਸਤਿਗੁਰਾਂ ਨੇ ਕੀਤੀ ਹੈ ਕਿ ਵਿਛੋੜਾ ਹੈ ਬਹੁਤ ਦੁੱਖਦਾਇਕ, ਚਾਹੇ ਉਹ ਵਿਛੋੜਾ ਦੁਨਿਆਵੀ ਹੋਵੇ ਅਤੇ ਚਾਹੇ ਉਹ ਧਰਮ ਦੀ ਦੁਨੀਆਂ ਦੇ ਵਿੱਚ ਹੋਵੇ, ਵਿਛੋੜੇ ਦਾ ਅਹਿਸਾਸ ਕਰਨ ਵਾਲਾ ਹਰ ਕੋਈ ਜਿਹੜਾ ਉਹ ਦੁਖੀ ਹੁੰਦਾ ਹੈ। ਇਸੇ ਕਰਕੇ ਜਦੋਂ ਅਸੀਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਜੈਤਸਰੀ ਰਾਗ ਦੀ ਵਾਰ ਦੇ ਅੰਦਰ ਵੀ ਸ਼ਬਦ ਪੜ੍ਹਦੇ ਹਾਂ ਅਤੇ ਉੱਥੇ ਵੀ ਦੋ ਸਲੋਕਾਂ ਦੇ ਦੁਆਰਾ ਅਤੇ ਇੱਕ ਪੌੜੀ ਦੇ ਦੁਆਰਾ ਸਤਿਗੁਰਾਂ ਨੇ ਵਿਛੋੜੇ ਦੀ ਅਤੇ ਦੁੱਖ ਦੀ ਗੱਲ ਕੀਤੀ। ਕਹਿਣ ਲੱਗੇ ਕਿ ਜਿਹੜਾ ਜੀਵ ਇਸ ਸੰਸਾਰ ਦੇ ਵਿੱਚ, ਭਾਵੇਂ ਉਹ ਸਵਰਗ ਵਰਗੇ ਘਰਾਂ ਦੇ ਵਿੱਚ ਰਹਿੰਦਾ ਹੋਵੇ, ਭਾਵ ਜਿਹਦੇ ਵਿੱਚ ਬਹੁਤ ਸਾਰੀਆਂ ਦੁਨੀਆਂ ਦੀਆਂ ਸਹੂਲਤਾਂ ਹੋਣ, ਕਹਿ ਦਿੰਦੇ ਕਿ ਆਹ ਤਾਂ ਘਰ ਸਵਰਗ ਵਰਗਾ ਹੈ, ਭਾਵ ਕਿ ਜਿਹਦੇ ਵਿੱਚ ਕੋਈ ਕਮੀ ਨਾ ਹੋਵੇ, ਹਰ ਦੁਨੀਆਂ ਦਾ ਸੁੱਖ ਸਹੂਲਤ ਜਿਸ ਘਰ ਦੇ ਵਿੱਚ ਹੁੰਦਾ ਹੈ। ਅਤੇ ਫਿਰ ਇੱਥੋਂ ਤੱਕ ਅਮੀਰ ਵੀ ਹੋਵੇ ਕਿ ਸਾਰੀ ਪ੍ਰਿਥਵੀ, ਨੌਂ ਖੰਡ ਪ੍ਰਿਥਵੀ, ਜਿੰਨੀ ਧਰਤੀ ਹੈ ਸਾਰੀ ਧਰਤੀ ਦਾ ਉਹ ਰਾਜਾ ਵੀ ਹੋਵੇ, ਜੇ ਏਡਾ ਤਗੜਾ ਰਹਿਸ਼ ਦੇ ਵਿੱਚ ਵੀ, ਘਰ ਵੀ ਸੋਹਣਾ ਹੈ, ਧਨਾੜ ਵੀ ਬੜਾ ਹੈ ਮਨੁੱਖ, ਅਤੇ ਗੁਰਦੇਵ ਜੀ ਸਮਝਾਉਂਦੇ ਜੇ ਉਹਨੂੰ ਕਿਤੇ ਪਰਮਾਤਮਾ ਦੇ ਨਾਮ ਭੁੱਲ ਜਾਂਦਾ, ਪਰਮਾਤਮਾ ਤੋਂ ਵਿਛੋੜਾ ਪਿਆ ਹੈ, ਅਤੇ ਫਿਰ ਐਡੇ ਸੋਹਣੇ ਘਰ ਵਿੱਚ ਵੀ ਰਹਿੰਦਾ ਅਤੇ ਐਡੇ ਰਾਜ ਭਾਗ ਦਾ ਮਾਲਕ ਵੀ ਹੁੰਦਿਆਂ ਹੋਇਆਂ, ਉਹਦੀ ਹਾਲਤ ਇਸ ਤਰ੍ਹਾਂ ਦੀ ਜਿਵੇਂ ਉਹ ਜੰਗਲ ਦੇ ਵਿੱਚ ਭਿਆਨਕ ਜੇ ਜੰਗਲ ਦੇ ਵਿੱਚ ਭਟਕ ਰਿਹਾ ਹੋਵੇ, ਗਵਾਚ ਗਿਆ ਹੋਵੇ। ਹੁਣ ਜਦੋਂ ਬੰਦਾ ਕਿਤੇ ਜੰਗਲ ਵਿੱਚ ਗਵਾਚ ਜਾਵੇ, ਕਿੰਨਾ ਡਰਦਾ ਏ, ਕਿੰਨਾ ਦੁਖੀ ਹੁੰਦਾ ਏ ਉਸ ਵੇਲੇ, ਉਹ ਤਾਂ ਜਿਹੜਾ ਗਵਾਚਦਾ ਏ ਉਹਨੂੰ ਹੀ ਪਤਾ ਹੁੰਦਾ ਏ ਉਸ ਵੇਲੇ। ਅਤੇ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਐਡੇ ਵੱਡੇ ਘਰ ਵਿੱਚ ਦੁਨੀਆਂ ਦਾ ਰਾਜ ਭਾਗ ਭੋਗਦਿਆਂ ਵੀ ਜੇ ਉਹ ਪਰਮਾਤਮਾ ਤੋਂ ਦੂਰੀ ਬਣਾ ਕੇ ਬੈਠਾ ਏ ਤਾਂ ਉਹ ਇੱਕ ਜੰਗਲ ਵਿੱਚ ਖੁਆਰ ਹੋ ਰਹੇ ਗਵਾਚੇ ਹੋਏ ਮਨੁੱਖ ਦੀ ਜ਼ਿੰਦਗੀ ਤੋਂ ਵੱਧ ਉਹਦੀ ਕੋਈ ਜ਼ਿੰਦਗੀ ਨਹੀਂ ਹੈ। ਉਹਦੇ ਵਾਂਗ ਉਹ ਰਹਿੰਦਾ ਹੋਇਆ ਵੀ ਰਾਜ ਮਹਿਲ ਦੇ ਵਿੱਚ ਅਤੇ ਰਾਜਾ ਬਣ ਕੇ ਵੀ ਉਹ ਦੁਖੀ ਇਸ ਸੰਸਾਰ ਵਿੱਚ ਹੁੰਦਾ ਹੈ।
ਅਸੀਂ ਜਦੋਂ ਬਚਨ ਪੜ੍ਹਦੇ ਹਾਂ ਬਸੰਤ ਸਵਰਗ ਲੋਕਾ ਹੈ ਜਿੱਤ ਤੇ ਪ੍ਰਿਥਵੀ ਨਵ ਖੰਡਣ ਹੈ ਬਿਸਰੰਤ ਹਾਰ ਗੋਪਾਲੇ ਨਾਨਕ ਤੇ ਪੁਰਾਣੀ ਉਦਿਆਨ ਭਰਮਣ ਹੈ। ਉਦਿਆਨ ਦਾ ਭਾਵ ਹੁੰਦਾ ਹੈ ਭਿਆਨਕ ਜੰਗਲ, ਕਿ ਜਿਵੇਂ ਬੰਦਾ ਜੰਗਲ ਦੇ ਵਿੱਚ ਜਿਹੜਾ ਭਟਕਦਾ ਫਿਰਦਾ ਹੈ ਉਹਦੀ ਹਾਲਤ ਜਿਵੇਂ ਖੁਆਰੀ ਉਹਦੀ ਹੁੰਦੀ ਹੈ ਉਸ ਤਰ੍ਹਾਂ ਦੀ ਖੁਆਰੀ ਹੁੰਦੀ ਹੈ। ਜਿਹੜਾ ਸਵਰਗ ਵਰਗੇ ਸੁੰਦਰ ਘਰਾਂ ਦੇ ਵਿੱਚ ਰਹਿੰਦਾ ਹੋਇਆ ਵੀ ਪ੍ਰਿਥਵੀ ਦਾ ਰਾਜਾ ਹੁੰਦਾ ਹੋਇਆ ਵੀ ਜੀਵਨ ਬਤੀਤ ਕਰਦਾ। ਅਸੀਂ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਪਜੀ ਸਾਹਿਬ ਜੀ ਦੇ ਵਿੱਚ ਵੀ ਬਚਨ ਪੜ੍ਹਦੇ ਹਾਂ ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਉੱਥੇ ਵੀ ਸੱਤਵੀਂ ਪੌੜੀ ਵਿੱਚ ਇਸੇ ਹੀ ਗੱਲ ਦੀ ਵਿਆਖਿਆ ਕਰਦੇ ਨੇ। ਉਹਨਾਂ ਨੇ ਸਮਝਾਇਆ ਕਿ ਜੇ ਕਿਸੇ ਮਨੁੱਖ ਦੀ ਚਾਰ ਯੁੱਗਾਂ ਜਿੰਨੀ ਉਮਰ ਹੋ ਜਾਵੇ, ਹੁਣ ਜਿਹੜੇ ਚਾਰ ਯੁੱਗ ਭਾਰਤ ਦੀ ਧਰਤੀ 'ਤੇ ਮੰਨੇ ਨੇ ਸਤਯੁੱਗ, ਤ੍ਰੇਤਾ, ਦੁਆਪਰ, ਕਲਯੁੱਗ, ਅਤੇ ਜਿਹੜੇ ਇਹਨਾਂ ਯੁੱਗਾਂ ਨੂੰ ਮੰਨਦੇ ਨੇ ਉਹ ਇੱਕ ਇੱਕ ਯੁੱਗ ਦੀ ਹਜ਼ਾਰਾਂ ਹਜ਼ਾਰਾਂ ਸਾਲ ਉਮਰ ਮੰਨਦੇ ਨੇ। ਅਤੇ ਗੁਰਦੇਵ ਜੀ ਸਮਝਾਉਂਦੇ ਨੇ ਕਿ ਇਹਨਾਂ ਚਾਰ ਯੁੱਗਾਂ ਜਿੰਨੀ ਹੀ ਨਹੀਂ, ਚਾਰ ਨੂੰ ਆਪਾਂ ਦਸ ਨਾਲ ਗੁਣਾ ਕਰੀਏ ਅਤੇ ਚਾਲੀ ਯੁੱਗ ਵੀ ਬਣ ਜਾਂਦੇ ਨੇ। ਕਿ ਏਡੀ ਵੱਡੀ ਜੇ ਕੋਈ ਉਮਰ ਵੀ ਬੰਦਾ ਬਤੀਤ ਕਰ ਲਵੇ ਨਾ, ਉਹਦਾ ਨਾਮ ਹੀ ਦੁਨੀਆਂ ਵਿੱਚ ਬਹੁਤ ਚੱਲਦਾ ਹੋਵੇ, ਲੋਕ ਉਹਦੀ ਸ਼ੋਭਾ ਵਡਿਆਈ ਕਰਦੇ ਹੋਣ, ਏਡਾ ਮਹਾਨ ਆਦਮੀ, ਏਡੀ ਵੱਡੀ ਉਮਰ ਵਾਲਾ ਆਦਮੀ ਵੀ ਜੇ ਪਰਮਾਤਮਾ ਦੀ ਮਿਹਰ ਦਾ, ਨਦਰ ਦਾ ਪਾਤਰ ਨਹੀਂ ਹੈ, ਦੂਰੀ ਬਣੀ ਹੈ ਪਰਮਾਤਮਾ ਤੋਂ, ਅਤੇ ਉਹ ਫਿਰ ਇਸ ਸੰਸਾਰ ਵਿੱਚ ਏਡਾ ਧਨਾੜ, ਏਡਾ ਅਮੀਰ, ਏਡਾ ਖਾਸ ਹੁੰਦਾ ਹੋਇਆ ਵੀ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਨੇ ਇਸ ਤਰ੍ਹਾਂ ਹੀ ਕਿ ਜਿਵੇਂ ਇੱਕ ਮਾਮੂਲੀ ਜਿਹਾ ਕੀੜਾ ਹੁੰਦਾ ਹੈ। ਅਸੀਂ ਬਚਨ ਪੜ੍ਹਦੇ ਨਾ, ਜੇ ਯੁੱਗ ਚਾਰ ਏ ਆਰਜ਼ਾ ਹੋਰ ਦਸੋਣੀ ਹੋਏ, ਜੇ ਚਾਰ ਯੁੱਗਾਂ ਜਿੰਨੀ ਉਮਰ, ਇਕੱਲੀ ਚਾਰ ਯੁੱਗਾਂ ਜਿੰਨੀ ਨਹੀਂ ਹੋਰ ਦਸੋਣੀ ਹੋਏ, ਦਸ ਗੁਣਾ ਹੋਰ ਵੀ ਇਹ ਉਮਰ ਵੱਡੀ ਹੋ ਜਾਵੇ। ਜੇ ਯੁੱਗ ਚਾਰ ਏ ਆਰਜ਼ਾ ਹੋਰ ਦਸੋਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ। ਨਵਾਂ ਖੰਡਾਂ ਵਿੱਚ ਦੂਰ ਦੂਰ ਤੱਕ ਉਹਨੂੰ ਲੋਕ ਜਾਣਦੇ ਹੋਣ, ਹਰ ਕੋਈ ਉਹਦੇ ਨਾਲ ਚੱਲਣਾ ਚਾਹੁੰਦਾ ਹੋਵੇ, ਭਾਵ ਕਿ ਇੰਨਾ ਅਮੀਰ ਕਿ ਹਰ ਕੋਈ ਉਹਦੇ ਨਾਲ ਰਹਿਣਾ ਚਾਹੁੰਦਾ ਹੋਵੇ। ਚੰਗਾ ਨਾਉਂ ਰਖਾਏ ਕਹਿ ਜਸ ਕੀਰਤ ਜਗ ਲਈ, ਦੁਨੀਆਂ ਵਿੱਚ ਨਾਮ ਹੀ ਉਹਦਾ ਬੜਾ ਚੰਗਾ ਹੋਵੇ, ਬੜਾ ਮਸ਼ਹੂਰ ਹੋਵੇ, ਲੋਕ ਉਹਦੀ ਕੀਰਤੀ ਵੀ ਕਰਦੇ ਹੋਣ, ਉਹਦੀ ਵਡਿਆਈ ਵੀ ਕਰਦੇ ਹੋਣ। ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ, ਚੰਗਾ ਨਾਉਂ ਰਖਾਏ ਕਹਿ ਜਸ ਕੀਰਤ ਜਗ ਲਈ। ਏਡਾ ਵੱਡਾ ਆਦਮੀ ਕਿ ਇੰਨੀ ਲੰਬੀ ਉਮਰ, ਨਵਾਂ ਖੰਡਾਂ ਵਿੱਚ ਲੋਕ ਜਾਣਦੇ ਹੋਣ, ਹਰ ਕੋਈ ਉਹਦੀ ਸੰਗਤ ਦੇ ਵਿੱਚ ਉਹਦੇ ਕੋਲ ਬਹਿਣਾ ਚਾਹੁੰਦਾ ਹੋਵੇ, ਉਹਦੇ ਨਾਮ ਵੀ ਦੂਰ ਦੂਰ ਤੱਕ ਹੋਵੇ, ਲੋਕ ਵੀ ਉਪਮਾ ਕਰਨ। ਅਤੇ ਗੁਰਦੇਵ ਜੀ ਅੱਗੇ ਸਮਝਾਉਂਦੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ, ਜੇ ਉਹ ਪਰਮਾਤਮਾ ਦੀ ਨਜ਼ਰ ਦੇ ਵਿੱਚ ਨਹੀਂ ਹੈ, ਪਰਮਾਤਮਾ ਤੋਂ ਦੂਰੀ ਬਣੀ ਹੋਈ ਹੈ, ਮਿਹਰ ਨਹੀਂ ਹੈ ਪਰਮਾਤਮਾ ਦੀ ਉਹਨੇ ਪ੍ਰਾਪਤ ਕੀਤੀ, ਅਤੇ ਉਹਦੀ ਹਾਲਤ ਇਸ ਤਰ੍ਹਾਂ ਦੀ, ਜੇ ਤਿਸ ਨਜ਼ਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ ਇੰਨਾ ਅਮੀਰ, ਇੰਨਾ ਮਸ਼ਹੂਰ, ਇੰਨੀ ਵੱਡੀ ਉਮਰ ਵਾਲਾ ਵੀ ਹੁੰਦਾ ਹੋਇਆ ਵੀ ਇਸ ਤਰ੍ਹਾਂ ਹੀ ਕਿ ਜਿਵੇਂ ਉਹਨੂੰ ਕੋਈ ਜਾਣਦਾ ਹੀ ਨਹੀਂ ਹੈ, ਜਿਵੇਂ ਕੋਈ ਉਹ ਆਮ ਜਿਹਾ ਇਨਸਾਨ ਹੋਵੇ। ਸਤਿਗੁਰੂ ਜੀ ਸਮਝਾਉਂਦੇ ਨੇ ਦੂਜੇ ਪਾਸੇ ਜਦੋਂ ਅਸੀਂ ਬਚਨ ਪੜ੍ਹਦੇ ਹਾਂ ਕਿ ਜੇ ਕੋਈ ਇੱਕ ਕੁੱਲੀ ਦੇ ਵਿੱਚ ਬਹਿ ਕੇ ਵੀ ਰੱਬ ਦਾ ਨਾਮ ਜਪਦਾ ਹੈ, ਇੱਕ ਛੰਨ ਦੇ ਵਿੱਚ ਬਹਿ ਕੇ ਵੀ ਪਰਮਾਤਮਾ ਦਾ ਨਾਮ ਜਪਦਾ ਹੈ, ਉਹਦੇ ਕੋਲ ਬਹੁਤਾ ਕੁਝ ਖਾਣ ਵਾਸਤੇ ਵੀ ਨਹੀਂ ਹੈ, ਬਹੁਤਾ ਚੰਗਾ ਕੋਈ ਪਹਿਨਣ ਦੇ ਵਾਸਤੇ ਵੀ ਨਹੀਂ, ਕੋਈ ਧਨ ਦੌਲਤ ਵੀ ਉਹਦੇ ਕੋਲ ਨਹੀਂ ਹੈ, ਉਹ ਮਨੁੱਖ ਜੇ ਪਰਮਾਤਮਾ ਦੇ ਗੁਣ ਗਾਉਂਦਾ ਹੈ, ਤਾਂ ਕੁੱਲੀ ਵਾਲਾ ਮਨੁੱਖ ਵੀ, ਝੌਂਪੜੀ ਵਿੱਚ ਰਹਿਣ ਵਾਲਾ, ਛੰਨ ਵਿੱਚ ਰਹਿਣ ਵਾਲਾ ਮਨੁੱਖ ਵੀ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ। ਅਤੇ ਦੂਜੇ ਪਾਸੇ ਜੇ ਤਿਸ ਨਜ਼ਰ ਨਾ ਆਵਈ, ਐਡਾ ਵੱਡਾ ਰਾਜ ਭਾਗ ਦਾ ਮਾਲਕ ਮਸ਼ਹੂਰ ਵੀ ਹੋਵੇ ਅਤੇ ਪਰਮਾਤਮਾ ਦੇ ਨਾਮ ਤੋਂ ਦੂਰੀ ਬੰਨ ਕਰਕੇ ਉਹਦੀ ਹਾਲਤ ਇਸ ਤਰ੍ਹਾਂ ਦੀ ਹੈ ਕਿ ਵਾਤ ਨਾ ਪੁੱਛੇ ਕਿ, ਜਿਵੇਂ ਕੋਈ ਉਹਨੂੰ ਜਾਣਦਾ ਹੀ ਨਾ ਹੋਵੇ। ਕਿਉਂਕਿ ਉੱਥੇ ਪਰਮਾਤਮਾ ਦੇ ਨਾਮ ਦੀ ਤਾਕਤ ਦੀ ਜਦੋਂ ਗੱਲ ਕਰਦੇ ਹਾਂ ਤਾਂ ਸਾਨੂੰ ਬਾਣੀ ਦੇ ਵਿੱਚ ਭਗਤ ਸਾਹਿਬਾਨਾਂ ਦੀਆਂ ਉਦਾਹਰਨਾਂ ਦੇ ਦੇ ਕੇ ਸਤਿਗੁਰਾਂ ਨੇ ਸਮਝਾਇਆ ਕਿ ਵੇਖੋ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਇਹ ਦੁਨਿਆਵੀ ਧਨ ਕਰਕੇ ਬਹੁਤ ਅਮੀਰ ਨਹੀਂ ਸਨ,
ਪਰ ਨਾਮ ਧੰਨ ਦੀ ਕਮਾਈ ਜਦੋਂ ਕੀਤੀ ਪਰਮਾਤਮਾ ਦੇ ਨਾਮ ਦੇ ਨਾਲ ਜੁੜੇ ਨੇ ਤੇ ਫਿਰ ਵੇਖੋ ਉਹਨਾਂ ਸਮਿਆਂ ਦੇ ਰਾਜਿਆਂ ਨੂੰ ਲੋਕ ਨਹੀਂ ਜਾਣਦੇ, ਜੇ ਕੋਈ ਜਾਣਦਾ ਵੀ ਤੇ ਉਹਨਾਂ ਸਤਿਕਾਰ ਨਹੀਂ ਦਿੰਦੇ ਜਿੰਨਾ ਪਰਮਾਤਮਾ ਦੇ ਸੇਵਕ ਨੂੰ ਮਿਲਦਾ ਹੈ। ਭਗਤ ਕਬੀਰ ਜੀ ਨੂੰ ਮਿਲਿਆ, ਭਗਤ ਨਾਮਦੇਵ ਜੀ ਨੂੰ ਮਿਲਿਆ, ਉਹਨਾਂ ਸਮਿਆਂ ਦੇ ਰਾਜਿਆਂ ਨੂੰ ਨਹੀਂ ਲੋਕ ਜਾਣਦੇ, ਪਰ ਭਗਤਾਂ ਦਾ ਨਾਮ ਸਦਾ ਹੀ ਜਿਹੜਾ ਇਸ ਸੰਸਾਰ ਦੇ ਵਿੱਚ ਰਹਿੰਦਾ। ਕਿਉਂ ਰਹਿੰਦਾ ਹੈ? ਕਿਉਂਕਿ ਉਹ ਮੂਲ ਦੇ ਨਾਲ ਜੁੜੇ ਨੇ, ਆਪਣੇ ਪਰਮਾਤਮਾ ਦੇ ਨਾਮ ਦੇ ਨਾਲ, ਮਰਕਜ਼ ਦੇ ਨਾਲ ਜੁੜੇ ਨੇ। ਇਸੇ ਕਰਕੇ ਸਤਿਗੁਰਾਂ ਨੇ ਸਮਝਾਇਆ ਹੈ, ਅੱਜ ਦੇ ਬਚਨਾਂ ਦੇ ਵਿੱਚ ਵੀ ਉਹ ਵਿਚਾਰਨ ਦਾ ਯਤਨ ਕਰੀਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਅੱਜ ਦੇ ਮੁੱਖ ਵਾਕ ਅੰਦਰ ਸਮਝਾਉਂਦੇ ਨੇ। ਟੋਡੀ ਮਹੱਲਾ ਪੰਜਵਾਂ, ਟੋਡੀ ਰਾਗ ਦਾ ਨਾਮ ਹੈ। ਪੰਜਵੇਂ ਗੁਰਦੇਵ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਇਹ ਉਚਾਰੇ ਹੋਏ ਬਚਨ ਨੇ। ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ, ਬਿਸਰਤ ਦਾ ਭਾਵ ਹੁੰਦਾ ਵਿਛੜਨਾ, ਦੂਰੀ ਬਣ ਜਾਣੀ, ਕਿ ਜਿਨ੍ਹਾਂ ਦੀ ਪਰਮਾਤਮਾ ਤੋਂ ਦੂਰੀ ਬਣ ਗਈ, ਪਰਮਾਤਮਾ ਦੇ ਨਾਮ ਨੂੰ ਭੁੱਲ ਗਏ ਨੇ। ਸਦਾ ਖੁਆਰੀ, ਉਹ ਸਦਾ ਹੀ ਖੁਆਰ ਹੁੰਦੇ ਰਹਿੰਦੇ ਨੇ, ਕਿਉਂਕਿ ਪਹਿਲਾਂ ਹੀ ਬੇਨਤੀ ਕੀਤੀ ਜਿਹੜਾ ਮੂਲ ਦੇ ਨਾਲ ਜੁੜਿਆ ਹੈ ਉਹਦੀ ਜ਼ਿੰਦਗੀ ਦੇ ਅੰਦਰ ਖੁਸ਼ਹਾਲੀ ਹੈ। ਜਿਹੜਾ ਮੂਲ ਪਰਮਾਤਮਾ ਤੋਂ ਜੁੜ ਟੁੱਟ ਗਿਆ ਉਹਦੀ ਜੀਵਨ ਦੇ ਅੰਦਰ ਖੁਆਰੀ ਹੈ। ਆਪਾਂ ਫੁੱਲ ਦੀ ਉਦਾਹਰਨ ਵੀ ਦਿੱਤੀ ਹੈ, ਦਰਖਤ ਦੇ ਪੱਤੇ ਦੀ ਉਦਾਹਰਨ, ਪਾਣੀ ਦੀ ਉਦਾਹਰਨ ਵਿਚਾਰੀ, ਕਿ ਜਿੰਨਾ ਚਿਰ ਉਹ ਵਗਦੇ ਪਾਣੀ ਨਾਲ ਉਹ ਪਾਣੀ ਸੀ, ਉਹਦੇ ਅੰਦਰ ਗੁਣ ਸਨ, ਉਹ ਗੁਣਕਾਰੀ ਸੀ, ਉਹ ਸੰਸਾਰ ਦਾ ਭਲਾ ਕਰਦਾ ਸੀ। ਲੇਕਿਨ ਜਦੋਂ ਦਰਿਆਵਾਂ ਦੇ ਕਿਨਾਰਿਆਂ ਤੋਂ ਬਾਹਰ ਆ ਗਿਆ ਉਦੋਂ ਉਹਦੇ ਅੰਦਰ ਬਦਬੂ ਆ ਗਈ ਅਤੇ ਉਹ ਪਾਣੀ ਪੀਣ ਵਾਲੇ ਦੇ ਅੰਦਰ ਅਨੇਕਾਂ ਬਿਮਾਰੀਆਂ ਪੈਦਾ ਹੋ ਜਾਂਦੀਆਂ। ਪਰ ਜੇਕਰ ਉਹੀ ਪਾਣੀ ਫਿਰ ਵਗਦੇ ਦਰਿਆ ਦੇ ਵਿੱਚ ਮਿਲਾ ਦਿੱਤਾ ਜਾਵੇ, ਉਹ ਪਾਣੀ ਫਿਰ ਉਹਦਾ ਮੂਲ ਬਣ ਕੇ ਫਿਰ ਗੁਣਕਾਰੀ ਬਣ ਜਾਂਦਾ ਹੈ। ਵਿਛੜ ਕੇ ਪਾਣੀ ਦੇ ਵਿੱਚ ਬਦਬੂ ਹੈ, ਉਹੀ ਬਦਬੂ ਵਾਲਾ ਪਾਣੀ ਵਗਦੇ ਪਾਣੀ 'ਚ ਮੂਲ 'ਚ ਮਿਲਾ ਦਈਏ ਤਾਂ ਫਿਰ ਖੁਸ਼ਬੂ ਆ ਜਾਂਦੀ ਹੈ। ਇਹੀ ਉਹਦਾ ਹਾਲਤ ਸਾਡੇ ਜੀਵਨ ਦੀ, ਅਸੀਂ ਮੂਲ ਪਰਮਾਤਮਾ ਤੋਂ ਟੁੱਟਦੇ ਹਾਂ ਅਤੇ ਖੁਆਰੀ ਹੈ, ਪਰ ਜਦੋਂ ਅਸੀਂ ਫਿਰ ਉਸ ਮੂਲ ਵਾਹਿਗੁਰੂ ਦੇ ਨਾਲ ਜੁੜ ਜਾਈਏ ਬੰਦਗੀ ਦੇ ਦੁਆਰਾ, ਗੁਰੂ ਦੀ ਸਿੱਖਿਆ ਦੇ ਦੁਆਰਾ, ਤਾਂ ਸਾਡੇ ਜੀਵਨ ਦੇ ਵਿੱਚ ਵਿਗਾਸ ਹੈ, ਸਾਡੇ ਜੀਵਨ ਦੇ ਵਿੱਚ ਖੁਸ਼ੀ ਖੇੜਾ ਆ ਜਾਂਦਾ ਹੈ। ਅਤੇ ਗੁਰਦੇਵ ਜੀ ਸਮਝਾਉਂਦੇ, ਹਰ ਬਿਸਰਤ ਸਦਾ ਖੁਆਰੀ, ਜਿਹੜਾ ਪਰਮਾਤਮਾ ਦੇ ਨਾਮ ਤੋਂ ਦੂਰੀ ਬਣਾ ਜਾਂਦਾ ਹੈ ਉਹ ਸਦਾ ਹੀ ਇਸ ਸੰਸਾਰ ਦੇ ਵਿੱਚ ਖੁਆਰ ਹੁੰਦਾ ਹੈ। ਪਰ ਨਾਲ ਹੀ ਦੱਸਿਆ, ਤਾ ਕਉ ਧੋਖਾ ਕਹਾਂ ਬਿਆਪੈ, ਜਾ ਕਉ ਓਟ ਤੁਹਾਰੀ। ਪਰ ਨਾਲ ਸਤਿਗੁਰਾਂ ਦੱਸਿਆ, ਤਾ ਕਉ ਧੋਖਾ ਕਹਾਂ ਬਿਆਪੈ, ਜਾ ਕਉ ਓਟ ਤੁਹਾਰੀ। ਵਾਹਿਗੁਰੂ ਜੀ, ਪਰ ਜਿਨ੍ਹਾਂ ਨੂੰ ਤੁਹਾਡੀ ਓਟ ਹੈ, ਆਸਰਾ ਹੈ, ਜੋ ਤੁਹਾਡੇ ਨਾਲ ਆਪਣੀ ਸੁਰਤ ਨੂੰ ਜੋੜ ਲੈਂਦੇ ਨੇ, ਉਹਨਾਂ ਦੀ ਖੁਆਰੀ ਨਹੀਂ ਹੁੰਦੀ ਇਸ ਸੰਸਾਰ ਵਿੱਚ, ਕਿਉਂਕਿ ਤਾ ਕਉ ਧੋਖਾ ਕਹਾਂ ਬਿਆਪੈ। ਉਹਨਾਂ ਨੂੰ ਗੁਰੂ ਦੇ ਰਾਹੀਂ, ਤੁਹਾਡੇ ਨਾਮ ਦੇ ਰਾਹੀਂ ਸੰਸਾਰ ਦਾ ਗਿਆਨ ਹੋ ਜਾਂਦਾ ਹੈ ਕਿ ਸੰਸਾਰ ਵਿੱਚ ਕੀ ਨਾਸ਼ਵੰਤ ਹੈ ਅਤੇ ਕੀ ਸਾਡੇ ਜੀਵਨ ਦੇ ਵਿੱਚ ਗੁਣਕਾਰੀ ਹੈ। ਕਿਉਂਕਿ ਜਦੋਂ ਗੁਰੂ ਤੋਂ, ਪਰਮਾਤਮਾ ਦੇ ਨਾਮ ਤੋਂ ਅਸੀਂ ਟੁੱਟਦੇ ਹਾਂ, ਉਦੋਂ ਸੰਸਾਰ ਦੀ ਜਾਣਕਾਰੀ ਸਾਡੇ ਕੋਲ ਨਹੀਂ ਰਹਿੰਦੀ। ਅਸੀਂ ਹਰੇਕ ਚੀਜ਼ ਨੂੰ ਹੀ ਆਪਣੇ ਜੀਵਨ ਵਾਸਤੇ ਜਿਹੜਾ ਉਹ ਸਮਝ ਲੈਂਦੇ, ਜੇ ਸਾਡੀ ਹਾਲਤ ਉਸ ਵੇਲੇ ਇੱਕ ਬੱਚੇ ਵਰਗੀ ਹੁੰਦੀ ਹੈ, ਜਿਵੇਂ ਇੱਕ ਬੱਚੇ ਨੂੰ ਸੱਪ ਵੀ ਜਿਹੜਾ ਉਹ ਖਿਡਾਉਣਾ ਹੀ ਜਾਪਦਾ, ਉਹਨੂੰ ਨਹੀਂ ਪਤਾ ਕਿ ਜੇ ਮੈਂ ਇਹਦੇ ਕੋਲ ਜਾਵਾਂਗਾ ਜਾਂ ਮੇਰੇ ਕੋਲ ਆਵੇਗਾ ਤਾਂ ਮੇਰਾ ਨੁਕਸਾਨ ਕਰੇਗਾ। ਉਹ ਜਿਵੇਂ ਖਿਡਾਉਣੇ ਹੈ ਉਵੇਂ ਹੀ ਉਹ ਬੱਚਾ ਉਸ ਸੱਪ ਨੂੰ ਵੀ ਹੱਥ ਪਾਉਣ ਪੈਂਦਾ ਹੈ। ਪਰ ਜਦੋਂ ਕਿਤੇ ਉਹਨੂੰ ਸਮਝ ਆ ਜਾਵੇ ਫਿਰ ਉਹਦੇ ਤੋਂ ਦੂਰੀ ਬਣਾ ਲੈਂਦਾ ਹੈ। ਇਸੇ ਤਰ੍ਹਾਂ ਇਹ ਦੁਨੀਆ ਦੇ ਰਸ ਜਿਹੜੇ ਨੇ, ਜਿਨ੍ਹਾਂ ਦੇ ਬਾਰੇ ਗੁਰੂ ਅਮਰਦਾਸ ਮਹਾਰਾਜ ਜੀ ਸਮਝਾਉਂਦੇ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ, ਕਿ ਜਦੋਂ ਇਹ ਦੁਨੀਆ ਦੇ ਪਦਾਰਥ ਪਰਮਾਤਮਾ

ਦੁਨੀਆਂ ਦੇ ਪਦਾਰਥ ਜਦੋਂ ਗੁਰੂ ਦੇ ਪਰਮਾਤਮਾ ਦੀ ਭਗਤੀ ਦੁਆਰਾ ਗਿਆਨ ਹੋ ਜਾਂਦਾ, ਫਿਰ ਇਹ ਮਮਤਾ ਦੇ ਵਿੱਚ ਨਹੀਂ ਆਉਂਦਾ ਇਹਨਾਂ ਪਦਾਰਥਾਂ ਦੇ ਜੀਵ। ਇਹਨਾਂ ਵਸਤੂਆਂ ਨੂੰ ਵਰਤਦਾ ਜ਼ਰੂਰ ਹੈ ਪਰ ਖੁਆਰ ਨਹੀਂ ਹੁੰਦਾ। ਸਤਿਗੁਰੂ ਜੀ ਤਾਂ ਹੀ ਸਮਝਾਉਂਦੇ, ਤਾਕੋ ਧੋਖਾ

ਅਰਜਾਰੀ ਦਾ ਭਾਵ ਹੁੰਦਾ ਆਰਜਾ, ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ ਨਾ, ਜੇ ਯੁਗ ਚਾਰੇ ਆਰਜਾ, ਆਰਜਾ ਦਾ ਭਾਵ ਹੁੰਦਾ ਉਮਰ। ਅਤੇ ਸਤਿਗੁਰੂ ਸਮਝਾਉਂਦੇ ਬਿਨ ਸਿਮਰਨ ਜੋ ਜੀਵਨ ਬਲਨਾ, ਬਲਨਾ ਦਾ ਭਾਵ ਬਤੀਤ ਹੋਣਾ, ਕਿ ਜਿਹੜਾ ਬੰਦਗੀ ਤੋਂ ਬਿਨਾਂ ਸਾਡਾ ਜੀਵਨ ਬਤੀਤ ਹੁੰਦਾ ਹੈ ਨਾ, ਉਹ ਸਾਡੀ ਜ਼ਿੰਦਗੀ ਕਿੱਦਾਂ ਦੀ ਹੈ? ਸਰਪ ਜੈਸੇ ਅਰਜਾਰੀ, ਜਿਵੇਂ ਸੱਪ ਦੀ ਜ਼ਿੰਦਗੀ ਹੈ, ਇੱਦਾਂ ਦੀ ਜ਼ਿੰਦਗੀ ਭਗਤੀ ਤੋਂ ਬਿਨਾਂ ਹੁੰਦੀ ਹੈ। ਕਿਉਂਕਿ ਸੱਪ ਦੀ ਜ਼ਿੰਦਗੀ ਭਾਵੇਂ ਬਹੁਤ ਵੱਡੀ ਹੋਵੇ, ਲੰਬੀ ਉਮਰ ਹੋਵੇ, ਪਰ ਹਮੇਸ਼ਾ ਹੀ ਉਹ ਆਪਣੇ 'ਚ ਜ਼ਹਿਰ ਰੱਖ ਕੇ ਬਤੀਤ ਕਰਦਾ। ਜਿੰਨਾ ਚਿਰ ਉਹ ਜਿਉਂਦਾ ਜ਼ਹਿਰ ਰੱਖ ਕੇ ਹੀ ਉਹ ਬਤੀਤ ਕਰਦਾ ਜ਼ਿੰਦਗੀ। ਨਾਮ ਵੀ ਹੋਣਾ ਬੰਦੇ ਦੇ ਵੀ ਜੀਵਨ ਇੱਦਾਂ ਦਾ ਹੀ ਹੈ। ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੁਹਾਰੀ, ਭਾਵੇਂ ਉਹ ਨਵਾਂ ਖੰਡਾਂ ਦਾ ਰਾਜ ਵੀ ਕਿਉਂ ਨਾ ਕਮਾ ਲਵੇ, ਅੰਤ ਵੇਲੇ ਉਹ ਨਾਮ ਤੋਂ ਬਿਨਾਂ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਜਾਂਦਾ ਹੈ। ਗੁਣ ਨਿਧਾਨ ਗੁਣ ਤਿੰਨ ਹੀ ਗਾਏ ਜਾ ਕਉ ਕਿਰਪਾ ਧਾਰੀ। ਇਹਨਾਂ ਪੰਕਤੀਆਂ ਅੰਦਰ ਗੁਰਦੇਵ ਜੀ ਸਮਝਾਉਂਦੇ ਪਰਮਾਤਮਾ ਦੇ ਗੁਣ ਉਹੀ ਗਾਉਂਦਾ ਏ ਜਾ ਕੋ ਕਿਰਪਾ ਧਾਰੀ, ਜਿਨ੍ਹਾਂ 'ਤੇ ਪਰਮਾਤਮਾ ਨੇ ਕਿਰਪਾ ਕੀਤੀ ਹੈ, ਉਹੀ ਗੁਣਾਂ ਦੇ ਖਜ਼ਾਨੇ ਪਰਮਾਤਮਾ ਦੇ ਗੁਣ ਗਾਉਂਦੇ ਨੇ। ਸੋ ਸੁਖੀਆ ਧਾਨੀ ਉਸ ਜਨਮਾ ਨਾਨਕ ਤਿਸ ਬਲਿਹਾਰੀ, ਅਤੇ ਜਿਹੜਾ ਪਰਮਾਤਮਾ ਦੀ ਕਿਰਪਾ ਦੇ ਨਾਲ ਗੁਣਾਂ ਦੇ ਖਜ਼ਾਨੇ ਪਰਮਾਤਮਾ ਦੇ ਗੁਣ ਗਾਉਂਦਾ ਹੈ, ਅਤੇ ਗੁਰਦੇਵ ਜੀ ਸਮਝਾਉਂਦੇ ਸੋ ਸੁਖੀਆ ਧਾਨੂ ਉਸ ਜਨਮਾ, ਉਹ ਬੰਦਗੀ ਕਰਨ ਵਾਲਾ ਹੀ ਜੀਵਨ ਬਤੀ ਸੁਖੀ ਬਤੀਤ ਕਰਦਾ ਏ, ਭਾਵੇਂ ਉਹ ਕੁੱਲੀ ਦੇ ਵਿੱਚ ਝੌਂਪੜੀ 'ਤੇ ਬਹਿ ਵਿੱਚ ਬਹਿ ਕੇ ਕਿਉਂ ਨਾ ਜੀਵਨ ਬਤੀਤ ਕਰੇ। ਅਤੇ ਧਾਨੂ ਉਸ ਜਨਮਾ, ਉਹਦਾ ਹੀ ਜਨਮ ਇਸ ਦੁਨੀਆਂ ਵਿੱਚ ਮੁਬਾਰਕ ਹੈ। ਅਤੇ ਗੁਰਦੇਵ ਜੀ ਸਮਝਾਉਂਦੇ ਨਾਨਕ ਤਿਸ ਬਲਿਹਾਰੀ, ਮੈਂ ਵੀ ਉਹਦੇ ਤੋਂ ਬਲਿਹਾਰ ਜਾਂਦਾ ਜਿਹੜਾ ਬੰਦਗੀ ਕਰਕੇ ਜੀਵਨ ਆਪਣਾ ਸਵਾਰ ਕੇ ਇੱਥੋਂ ਜਾਂਦਾ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਆਵਿਆ ਗਾਵਿਆ ਗੁਰੂ ਚਰਨਾਂ ਅੰਦਰ ਪ੍ਰਵਾਨ ਹੋ ਜਾਵੇ ਜੀ, ਸਾਡੀ ਜ਼ਿੰਦਗੀ ਸਾਡੀ ਹਯਾਤੀ ਪਰਮਾਤਮਾ ਦੇ ਨਾਮ ਰਸ ਦੇ ਵਿੱਚ ਬਤੀਤ ਹੋਵੇ, ਤਾਂ ਕਿ ਅਸੀਂ ਖੁਆਰ ਹੋਣ ਤੋਂ ਬਚ ਸਕੇ, ਆਪਣੇ ਜੀਵਨ ਨੂੰ ਸਵਾਰ ਕੇ ਇਹਾਂ ਖਾੜ ਚਲੋ ਹਰ ਲਾਹਾ ਆਗਿਆ ਬਸਮ ਸੁਹੇਲਾ ਵਾਲੀ ਜ਼ਿੰਦਗੀ ਬਤੀਤ ਕਰ ਲਈਏ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਆਵਿਆ ਗਾਵਿਆ ਗੁਰੂ ਚਰਨਾਂ ਅੰਦਰ ਪ੍ਰਵਾਨ ਕਰਨ ਜੀ, ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪ੍ਰਭ ਮਨ ਕਹੂ ਨਾ ਝੂਰੇ ਪ੍ਰਭ ਕੈ ਸਿਮਰਨ ਸਹਿ ਸਮਾਨੀ ਪ੍ਰਭ ਕੈ ਸਿਮਰਨ ਕਮਲ ਬਗਾਸਨ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਨਾਨਕ ਤਿੰਨ ਜਨ ਸਰਨੀ ਪਿਆ ਹਰ ਸਿਮਰਨ ਲਗ ਬੇਦ ਪਾਏ ਹਰ ਸਿਮਰ ਨੀ ਚੌਂਕੁੱਟ ਜਾਤੇ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰ ਮੈਂ

0: ਜੈ ਮਾਤ ਪਿਤਾ ਸਤਮੀਤ ਨਾ ਭਾਈ
1: ਨਾਮ ਤੇਰੇ ਸੰਗ ਸਹਾਈ
0: ਜੈ ਮਹਾ ਭਿਆਨ ਦੂਤ ਜਮ ਧਲੈ
1: ਕੇਵਲ ਨਾਮ ਸੰਗ ਤੇਰੇ ਚਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਿਨ ਮਹਿ ਉਧਾਰੀ
0: ਅਨਕ ਪੁਨਹ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੇ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੁਖ ਘਨੇਰੇ
0: ਸਗਲੇ ਸਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਗਤ ਹੋਏ ਸੁਖੀਆ
0: ਲਾਗ ਕੋ ਰੋਰੀ ਬੰਧਨ ਪਰੈ
1: ਹਰ ਕਾ ਨਾਮ ਜਗਤ ਨਿਸ ਤਰੈ
0: ਅਨਕ ਮਾਇਆ ਰੰਗ ਤਿਖ ਨਾ ਬਜਾਵ ਹੈ
1: ਹਰ ਕਾ ਨਾਮ ਜਗਤ ਅਗਾਵੈ
0: ਜੇ ਮਾਰਗ ਇਹੋ ਜਾਤ ਅਕੇਲਾ
1: ਹਰ ਨਾਮ ਸੰਗ ਹੋਤ ਸਹੇਲਾ
0: ਐਸਾ ਨਾਮ ਮਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮ ਗਤ ਪਾਈਐ
0: ਛੂਟਤ ਨਾਹੀ ਕੋਟ ਲੱਖ ਬਾਹੀ
1: ਨਾਮ ਜਪਤ ਪਾਰ ਪਰਾਈ
0: ਅਨਕ ਵਿਗਣ ਜਹ ਜਾਏ ਸੰਘਾਰ ਹੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੇ ਮਰ ਜਾਮ
1: ਨਾਮ ਜਪਤ ਪਾਵੇ ਬਿਸਰਾਮ
0: ਹੋ ਮੈਲਾ ਮਲ ਕਬੂ ਨਾ ਧੋਵੈ
1: ਹਰ ਕਾ ਨਾਮ ਕੋਟ ਪਾਪ ਧੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧਕੇ ਸੰਗ
0: ਜੈ ਮਾਰ ਕੇ ਗਣੇ ਜਾਏ ਨਾ ਕੋਸਾ
1: ਹਰ ਕਾ ਨਾਮ ਉਹਾ ਸੰਗ ਧੋਸਾ
0: ਜਹ ਪੈਂਡੇ ਮਹਾਂਦ ਗਵਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰ ਤੇਰੇ ਕੋ ਨਾ ਸਿਆਨੋ
1: ਹਰ ਕਾ ਨਾਮ ਤੈ ਨਾਲ ਪਛਾਨੋ
0: ਜੈ ਮਹਾਂ ਭਿਆਨ ਤਪਤ ਬਹੁ ਕਾਮ
1: ਤੈ ਹਰ ਕੇ ਨਾਮ ਕੀ ਤੁਮ ਪਰਸ਼ਾਨ
0: ਜਹਾਂ ਤਰੀਖਾ ਮਨ ਤੁਝੇ ਅਕਰਖ ਹੈ
1: ਤੈ ਨਾਨਕ ਹਰ ਹਰਿ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਵਰਤਨ ਨਾਮ
1: ਸੰਤ ਜਨਾ ਕੇ ਮਨ ਬਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੇ ਨਾਮ ਉਦਰੇ ਜਨ ਕੋ
0: ਹਰ ਦਸ ਕਰਤ ਸੰਤ ਦਿਨ ਰਾਤ
1: ਹਰ ਹਰ ਔਖਦ ਸਾਧਕ
0: ਹਰ ਜਨ ਕੇ ਹਰ ਨਾਮ ਨਿਧਾਨ ਮਨ ਤਨ ਰੰਗ ਰਤੇ ਰੰਗ ਇੱਕ
1: ਨਾਨਕ ਜਨ ਕੇ ਬਿਰਤ ਵਵੇਕ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੇ ਨਾਮ ਜਨ ਕੋ ਤ੍ਰਿਪਤ ਭਉਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਜਗਤ ਕਾ ਭਰੇ ਨਾ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੇ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਜਗਤ ਕਾ ਸੁਨਾਏ ਬਿਓ
0: ਜਨ ਰਤਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਹੈ ਜਿਨਾ
1: ਹਰ ਤਨ ਜਨ ਕੋ ਆਪ ਰਾਧੀਨਾ
0: ਹਰ ਹਰ ਜਨ ਕੈ ਓਟ ਸਤਾਨੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਓਤ ਪੋਤ ਜਨ ਹਰ ਰਸ ਰਾਤੇ
1: ਸੁਨ ਸਮਾਦ ਨਾਮ ਰਸ ਮਾਤੇ
0: ਆਠ ਪਹਿਰ ਜਨ ਹਰ ਹਰ ਜਪੈ
1: ਹਰ ਕਾ ਭਗਤ ਭਗਤ ਨਹੀਂ ਛਪੈ
0: ਹਰ ਕੀ ਭਗਤ ਮੁਕਤ ਭੋ ਕਰੇ
1: ਨਾਨਕ ਜਨ ਸੰਕੇਤੇ ਤਰੇ
0: ਪਾਰ ਜਾਤੇ ਹੋ ਹਰ ਕੋ ਨਾਮ
1: ਨਾਮ ਤੇਨ ਹਰ ਹਰ ਗੁਣ ਗਾਵੈ
0: ਸਭ ਤੇ ਉੱਤਮ ਹਰ ਕੀ ਕਥਾ
1: ਨਾਮ ਸੰਤ ਦਰਦ ਦੁਖ ਲੱਦਾ
0: ਨਾਮ ਕੀ ਮਹਿਮਾ ਸੰਤ ਰਹਿਦ ਵਸੈ
1: ਸੰਤ ਪ੍ਰਤਾਪ ਦਰਤ ਸਭ ਨਸੈ
0: ਸੰਤ ਕਾ ਸੰਗ ਬੜ ਭਾਗੀ ਪਾਈਐ

0: ਗਿਆਨ,
1: ਖਟ ਸਤ ਸਰ ਸਿਮਰ ਤਮ ਗਿਆਨ,
0: ਯੋਗ ਅਭਿਆਸ ਕਰਮ ਧਰਮ ਕਿਰਿਆ,
1: ਸਮਾ ਧਿਆਨ ਮਨ ਮੰਦੇ ਫਿਰਿਆ,
0: ਅਨਕ ਪ੍ਰਕਾਰ ਕੀਏ ਬਹੁ ਜਤਨਾ,
1: ਪੁੰਨ ਦਾਨ ਹੋਮੈ ਕੋ ਰਤਨਾ,
0: ਸਰੀਰ ਕਟਾਏ ਹੋਮੈ ਕਰ ਰਾਤੀ,
1: ਵਰਤ ਨੇਮ ਕਰੇ ਕੋ ਭਾਤੀ,
0: ਨਹੀਂ ਤੁਲ ਰਾਮ ਨਾਮ ਵਿਚਾਰ,
1: ਨਾਨਕ ਗੁਰਮੁਖ ਨਾਮ ਜਪੀਐ ਇਕ ਵਾਰ,
0: ਨੌ ਖੰਡ ਪ੍ਰਿਥਵੀ ਫਿਰੇ ਚਿਰ ਜੀਵੇ,
1: ਮਹਾ ਵਿਲਾਸ ਤਪੀ ਸਰ ਜੀਵੇ,
0: ਅਗਨ ਮੈਂ ਹੋਵਤ ਪ੍ਰਾਨ,
1: ਕਨ ਕਾ ਆਸ਼ਵ ਹੈ ਵਰ ਭੂਮ ਦਾਨ,
0: ਨਿਵਲੀ ਕਰਮ ਕਰੇ ਵਾ ਵਾਸਨ,
1: ਜੈ ਮਾਰ ਸੰਜਮਾ ਪ੍ਰਸਾਦਨ,
0: ਨਿਮਕ ਨਿਮਕ ਕਰ ਸਰੀਰ ਕਟਾਵੇ,
1: ਹਮੀ ਹੋਮੈ ਮੈਲ ਨ ਜਾਵੇ,
0: ਹਰ ਕੇ ਨਾਮ ਸੰਸਾਰ ਕਛ ਨਾਹੇ,
1: ਨਾਨਕ ਗੁਰਮੁਖ ਨਾਮ ਜਪਤ ਜਤ ਪਾਰੇ,
0: ਮਨ ਕਾਮਨਾ ਤੀਰਥ ਦੇ ਛੁੱਟੇ,
1: ਭਗਤ ਮਾਨ ਨ ਮਨ ਤੇ ਉੱਠੇ,
0: ਸੋਚ ਕਰੇ ਦਿਨ ਸੋ ਰਾਤ,
1: ਮਨ ਕੀ ਮੈਲ ਨ ਦਮ ਤੇ ਜਾਵੇ,
0: ਇਸ ਦੇਹੀ ਕੋ ਬਹੁ ਸਾਧਨਾ ਕਰੇ,
1: ਮਨ ਤੇ ਕਬੂ ਨ ਵਿਖਿਆ ਕਰੇ,
0: ਜਲ ਧੋਵੇ ਬਹੁ ਦੇ ਅਨੀਤ,
1: ਸੁੰਦ ਕਾਮੇ ਕਾਚੀ ਪੀਤ,
0: ਮਨ ਹਰ ਕੇ ਨਾਮ ਕੀ ਮਹਿਮਾ ਊਚ,
1: ਨਾਨਕ ਨਾਮ ਮੁਦਰੇ ਪਤਨ ਬਹੁ ਮੂਚ,
0: ਬਹੁ ਸਿਆਣਪ ਜਮਕਾ ਭਉ ਵਿਆਪੇ, ਭੇਖ ਅਨੇਕ ਅਗਨ ਨਹੀਂ ਬੁੱਝੇ, ਛੋਟ ਸਨਾਹੀ ਊਬ ਪਿਆਲ, ਅਵਰ ਕਰਤੂ ਸਗਲੀ ਜਮ ਡਾਨੇ, ਹਰ ਕਾ ਨਾਮ ਜਪ ਦੁਖ ਜਾਏ, ਚਾਰ ਪਦਾਰਥ ਜੇ ਕੋ ਮਾਗੇ।

0: ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾਂ ਕੈ ਬਲ ਬਲ ਜਾਸਾ
0: ਸਲ ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸੰਗ ਜਾ ਕਾ ਮਿਟੇ ਅਭਿਮਾਨ
0: ਆਪਸ ਕੋ ਜੋ ਜਾਣੇ ਨੀਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਮਨ ਆਪਣੇ ਤੇ ਬੁਰਾ ਮਟਾਨਾ ਸੁਖ ਦੁਖ ਜਨ ਸਮ ਦਸ਼ਟ

ਆਪਣੀ ਗਤ ਮਿਤ ਜਹਾਨੋ ਆਪੇ ਤੁਮਰੀ ਉਸਤਤ ਤਮ ਤੇ ਹੋਏ ਸਰਬ ਧਰਮੇ ਸ੍ਰੇਸ਼ਟ ਧਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਗਲ ਉਦਮ ਮੈਂ ਉਦਮ ਭਲਾ ਸਗਲ ਬਾਨੀ ਮੈਂ ਅੰਮ੍ਰਿਤ ਬਾਨੀ।

ਕਸ਼ਟ ਭਰੀ ਰਮਈਆ ਕੇ ਗੁਣ ਚੇਤ ਪੁਰਾਣੀ ਜੇ ਤੂੰ ਸਾਸ ਵਾਰ ਸ਼ਿੰਗਾਰਿਆ ਬਾਲ ਵਿਵਸਥਾ ਤੁਝੇ ਪਿਆਰੇ ਦੂਧ ਵਿਰਧ ਪਿਆ ਉਪਰ ਸਾਖ ਸੈਨ ਇਹ ਨਿਰਗੁਣ ਗੁਣ ਕਛੂ ਨ ਬੂਝੈ ਜੈ ਪ੍ਰਸਾਦ ਤਾਰੀ ਉਪਰ ਸੁਖ ਬਸੈ ਜੈ ਪ੍ਰਸਾਦ ਪੀਵੈ ਸੀਤਲ ਜਲਾ ਜੈ ਪ੍ਰਸਾਦ ਭੋਗੇ ਸਭ ਰਸਾ ਦੀਨੇ ਹਸਤ ਪਾਵ ਕਰ ਨਿਤ ਰਸਨਾ ਐਸੇ ਦੋਖ ਮੂੜ ਅੰਧ ਪਿਆਪੈ ਆਦ ਅੰਤ ਜੋ ਰੱਖਣ ਹਾਰ ਜਾਂ ਕੀ ਸੇਵਾ ਨਵ ਨਿਧ ਪਾਵੈ ਜੋ ਠਾਕਰ ਸਦ ਸਦਾ ਹਜੂਰੇ ਜਾਂ ਕੀ ਟਹਿਲ ਪਾਵੈ ਦਰਗੈ ਮਾਨ ਸਦਾ ਸਦਾ ਏ ਭੂਲਨ ਹਾਰ ਰਤਨ ਤਿਆ ਕੌਡੀ ਸੰਗ ਰਚੈ ਜੋ ਛੱਡਣਾ ਸੋ ਅਸਤਰ ਕਰ ਮਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਚੰਦਨ ਲੇਪ ਉਤਾਰੇ ਧੋਏ ਅੰਧਕੂਪ ਮੈਂ ਪਤਤ ਬਿਕਰਾਲ ਕਰਤੂਤ ਪਸ਼ੂ ਕੀ ਮਾਨਸ ਜਾਤ ਬਾਹਰ ਭੇਖ ਅੰਤਰ ਮਲ ਮਾਇਆ

0: ਆਪਣੀ ਅਮਾਨ ਕਛ ਬਾਹਰ ਸਾਹ ਲੇ,
1: ਅਗਿਆਨੀ ਮਨ ਰੋਸ ਕਰੇ,
0: ਆਪਣੀ ਪ੍ਰਤੀਤ ਆਪ ਹੀ ਖੋਵੈ,
1: ਬਾਹਰ ਸਾਹ ਵਿਸ਼ਵਾਸ ਨਾ ਹੋਵੈ,
0: ਜਿਸ ਕੀ ਵਸਤ ਤਿਸ ਆਗੈ ਰਾਖੈ,
1: ਆਪਕੀ ਆਗਿਆ ਮਾਨੇ ਮਾਥੈ,
0: ਉਸ ਤੇ ਚੌਗਨ ਕਰੇ ਨਿਹਾਲ,
1: ਨਾਨਕ ਸਹਿਜ ਸਦਾ ਦਿਆਲ,
0: ਅਨਕ ਪਾਤ ਮਾਇਆ ਕੇ ਹੇਤ,
1: ਸਤ ਪਰ ਹੋਵਤ ਜਾਣੈ ਨੇਕ,
0: ਬਿਰਖ ਕੀ ਛਾਇਆ ਸਿਉ ਰੰਗ ਲਾਵੈ,
1: ਉਹ ਬਿਨਸੈ

0: ਹਰ ਕੇ ਨਾਮ ਕੀ ਪ੍ਰੀਤ ਸੁਖਦਾਈ,
1: ਕਿਰਪਾ ਨਾਨਕ ਆਪ ਲੈ ਲਾਈ,
0: ਮਿਥਿਆ ਤਨ ਤਨ ਕਟੰਬ ਸਵਾਇਆ,
1: ਮਿਥਿਆ ਹਉਮੈ ਮਮਤਾ ਮਾਇਆ,
0: ਮਿਥਿਆ ਰਾਜ ਯੋਵਨ ਤਨ ਮਾਲ,
1: ਮਿਥਿਆ ਕਾਮ ਕ੍ਰੋਧ ਵਿਕਰਾਲ,
0: ਮਿਥਿਆ ਰਥ ਅਸਤੀ ਅਸਵ ਵਸਤਰਾ,
1: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ,
0: ਮਿਥਿਆ ਧਰੋਹ ਮੋਹ ਅਭਿਮਾਨ,
1: ਮਿਥਿਆ ਆਪ ਸੁਪਰ ਕਰਤ ਗੁਮਾਨ,
0: ਅਸਤਰ ਭਗਤ ਸਾਧ ਕੀ ਸਰਨ,
1: ਨਾਨਕ ਜਪ ਜਪ ਜੀਵੇ ਹਰਿ ਕੇ ਚਰਨ,
0: ਮਿਥਿਆ ਸਰਵਨ ਪਰ ਨਿੰਦਾ ਸੁਣੈ,
1: ਮਿਥਿਆ ਹਸਤਾ ਧਰਮ ਕੋ ਮਿਲੈ,
0: ਮਿਥਿਆ ਨੇਤਰ ਪੇ

0: ਮਨ ਤੇ ਜਨ ਜਹ ਘਟ ਵਸਿਓ ਹਰ ਨਾਉ
1: ਨਾਨਕ ਤਾਂਕੇ ਬਲ ਬਲ ਜਾਉ
0: ਰਹਿਤ ਅਵਰ ਕਛ ਅਵਰ ਕਮਾਵਤ
1: ਮਨੇ ਪ੍ਰੀਤ ਮੁਖੋ ਗੰਡ ਲਾਵਤ
0: ਜਾਨਨ ਹਾਰ ਪ੍ਰਭੂ ਪਰਵੀਨ
1: ਬਾਹਰ ਭੇਖ ਨ ਕਾਹੂ ਕੀਨ
0: ਅਵਰ ਉਪਦੇਸੈ ਆਪ ਨਾ ਕਰੈ
1: ਆਵਤ ਜਾਵਤ ਜਨ ਮੈਂ ਮਰੈ
0: ਜਿਸ ਕੈ ਅੰਤ ਬਸੇ ਨਿਰੰਕਾਰ
1: ਜਿਸਕੀ ਸੀਕ ਧਰੈ ਸੰਸਾਰ
0: ਜੋ ਤੂੰ ਪਾਨੇ ਤਿਨ ਪ੍ਰਭ ਜਾਤਾ
1: ਨਾਨਕ ਗੁਰਜਨ ਚਰਨ ਪ੍ਰਾਪਤਾ
0: ਕਰੋ ਬੇਨਤੀ ਪਾਰ ਬ੍ਰਹਮ ਸਭ

0: ਪ੍ਰਸਾਦ ਭੁੱਖਨ ਪਹਿਰੀਜੇ
1: ਮਨ ਤੇ ਸਿਮਰਤ ਕਿਉ ਆਰਸ ਕੀਜੈ
0: ਜੈ ਪ੍ਰਸਾਦ ਅਸਪ ਹਸਤ ਸਵਾਰੀ
1: ਮਨ ਤੇ ਪ੍ਰਭ ਕੋ ਕਬੂ ਨਾ ਵਿਸਾਰੀ
0: ਜੈ ਪ੍ਰਸਾਦ ਬਾਗ ਮਿਲਖਤ ਨਾ
1: ਰਾਖ ਪ੍ਰੋਏ ਪ੍ਰਭ ਆਪਣੇ ਮਨਾ
0: ਜਿਨ ਤੇਰੀ ਮਨ ਵਣਤ ਬਣਾਈ
1: ਉਠਤ ਬੈਠ ਸਤ ਸਹਿ ਧਿਆਈ

0: ਗਿਆਨੀ ਸਦਾ ਸਦ ਜਾਗਤ
1: ਬ੍ਰਹਮ
0: ਗਿਆਨੀ ਕੇ ਮਨ ਪਰਮਾਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਕੇ ਹੋਏ ਅਚਿੰਤ।

0: ਕਈ ਕੋਟ ਹੋਏ ਪੁਜਾਰੀ
1: ਕਈ
0: ਕੋਟ ਪਏ ਤੀਰਥ ਵਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਨਵ ਤਨ ਨਾਮ ਧਿਆਵੈ ਕਈ ਕੋਟ ਪਏ ਅਭਿਮਾਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਪਰ ਦਰਬ ਕੋ ਹਿਰੇ ਕਈ ਕੋਟ ਮਾਇਆ ਸ੍ਰਮ ਮਾਹੇ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਪੰਖੀ ਸਰਪ ਪਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਸਸੀਅਰ ਸੂਰ ਨਖਿਅਤਰ ਸਗਲ ਸਮੱਗਰੀ ਆਪਣੇ ਸੂਤ ਧਾਰੈ ਕਈ ਕੋਟ ਰਾਜਸ ਤਾਮਸ ਸਾਕਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਜਖੈ ਕਿੰਨਰ ਪਿਜਾਸ ਸਭ ਤੇ ਨੇਰੇ ਸਭ ਹੂੰ ਤੇ ਦੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਜਨ ਮੈਂ ਜੀਵੇ ਮਰੇ ਕਈ ਕੋਟ ਬੈਠਤ ਹੀ ਖਾਏ ਕਈ ਕੋਟ ਕੀਏ ਤਨਵੰਤ ਜੈ ਜੈ ਪਹਾਣਾ ਤੈ ਤੈ ਰਾਖੇ ਕਈ ਕੋਟ ਪਏ ਵੈਰਾਗੀ ਕਈ ਕੋਟ ਪ੍ਰਭ ਕੋ ਖੋ ਜਾਂਦੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਕਈ ਕੋਟ ਮੰਗੇ ਸਤਸੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਹੋਏ ਅਵਤਾਰ ਕਈ ਬਾਰ ਪਸਰਿਓ ਪਸਾਰ ਕਈ ਕੋਟ ਕੀ ਨੇਵ ਪਾਤ ਤਾਂ ਕਾ ਅੰਤ ਨ ਜਾਣੇ ਕੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਕਈ ਕੋਟ ਤਤ ਕੇ ਬੇਤੇ ਕਈ ਕੋਟ ਨਾਮ ਰਸ ਪੀਵੈ ਕਈ ਕੋਟ ਨਾਮ ਗੁਣ ਗਾਵੈ

0: ਹਰੀ ਜੋ ਤਿਸ ਭਾਵੈ ਸੋਈ ਹੋਗ ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੇ ਉਪਜੈ ਹੁਕਮੇ ਹਾਵੈ ਹੁਕਮੇ ਅਨਕ ਰੰਗ ਪ੍ਰਕਾਰ ਨਾਨਕ ਸਭ ਮੈਂ ਰਿਹਾ ਸਮਾਈ ਪ੍ਰਾਪਾ ਵੈਤਾ ਪਾਥਰ ਤਰਾਵੈ ਪ੍ਰਾਪਾ ਵੈਤਾ ਹਰ ਗੁਣ ਭਾਖੈ
0: ਆਪ ਕਰੇ ਆਪਨ ਵਿਚਾਰ ਖੇਲੇ ਵਿਗਸੇ ਅੰਤਰ ਜਾਮੀ
2: ਨਾਨਕ ਦ੍ਰਿਸ਼ਟੀ ਅਵਰ ਨਾ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਜੋ ਤਿਸ ਭਾਵੈ ਸੋਈ ਕਰੇ ਜੇ ਜਾਣਤ ਆਪਣੀ ਆਪ ਬਚੈ ਨਿਮਕ ਮੈਂ ਚਾਰ ਕੁੰਠ ਫਿਰ ਆਵੈ ਨਾਨਕ ਤੇ ਜਨ ਨਾਮ ਮਿਲੈ ਬਾਰ ਬ੍ਰਹਮ ਗਰੀਬਨ ਆਵਾਜ ਤਿਸ ਦਤ ਕਰਦੈ ਦਿਸ ਪ੍ਰਗਟਾਵੈ ਤਾਂ ਕਾ ਲੇਖਾ ਨਾ ਗਣੇ ਜਗਦੀਸ਼ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਨਾਨਕ ਜੀਵੈ ਦੇਖ ਵਡਾਈ ਕਰਨ ਕਰਾਵਨ ਸਰਬ ਕੋ ਨਾਥ ਜੋ ਤਿਸ ਭਾਵੈ ਸੋ ਫਲ ਥੀਓ ਕਬੂ ਸੋਗ ਹਰਖ ਰੰਗ ਹਸੈ ਕਬੂ ਊਬ ਆਕਾਸ ਪਿਆਲ ਨਾਨਕ ਆਪ ਮਿਲਾਵਨ ਹਾਰ ਕਬੂ ਸੋਏ ਰਹੇ ਦਿਨ ਰਾਤ ਕਬਹੂ ਸਰਬ ਕੀ ਹੋਤਰ ਵਾਲ ਕਬਹੁ ਭਖਾਰੀ ਨੀਚ ਕਾ ਸਾਜਾ ਕਬੂ ਭਲਾ ਭਲਾ ਕਹਾਵੈ ਗੁਰਪ੍ਰਸਾਦ ਨਾਨਕ ਸੱਚ ਕਹੈ ਕਬੂ ਮੋਨ ਧਾਰੀ ਲਾਵੈ ਧਿਆਨ ਕਬੂ ਸਿੱਧ ਸਾਧਕ ਮੁਖ ਗਿਆਨ ਅਨਕ ਜੋਨ ਪਰ ਮੈਂ ਪਰ ਮੀਆ ਜੋਤਿਸ ਭਾਵੇ ਚਵੇ ਨਾਨਕ ਦੂਜਾ ਵਰਨਾ ਕੋਏ ਉਸ ਸਥਾਨ ਤੇ ਬਹੁਰ ਨਾ ਆਵੈ ਉਸ ਸਥਾਨ ਕਾ ਨਹੀਂ ਬਨਾਸ ਸਦਾ ਵਸੇ ਪਾਰ ਭਰੰਕੇ ਰੰਗ ਤਿਉਂ ਜੋਤੀ ਸੰਗ

0: ਰਾਸ਼ਟਰਪਤੀ ਜਸਕੇ ਅੰਤਰ ਰਾਜ ਅਭਿਮਾਨ ਜੋ ਜਾਣੇ ਮੈਂ ਜੋਵਨ ਬੰਤ ਆਪਸ ਕੋ ਕਰਵੰਤ ਕਹਾਵ ਹੈ ਧਨ ਭੂਮਿਕਾ ਜੋ ਕਰੇ ਗਮਾਨ ਕਰ ਕਿਰਪਾ ਜਿਸਕੇ ਹਿਰਦੈ ਗਰੀਬੀ ਬਸਾਵ ਹੈ ਧਨਵੰਤਾ ਹੋਏ ਕਰਗਰ ਭਾਵ ਹੈ ਵੋ ਲਸ਼ਕਰ ਮਾਨੁੱਖ ਉੱਪਰ ਕਰੇ ਆਸ ਸਭ ਤੇ ਆਪ ਜਾਣੇ ਬਲਵੰਤ ਕਿਸੇ ਨਾ ਬਦੇ ਆਪ ਹੰਕਾਰੀ ਗੁਰ ਪ੍ਰਸਾਦ ਜਾ ਕਾ ਮਿਟੇ ਅਭਿਮਾਨ ਕੋਟ ਕਰਮ ਕਰਿਆ ਹੋ ਧਰ ਹੈ ਅਨਕ ਤਪੱਸਿਆ ਕਰੇ ਅਹੰਕਾਰ ਅਨਕ ਜਤਨ ਕਰ ਆਤਮ ਨਹੀਂ ਧਰਵ ਹੈ ਆਪਸ ਕੋ ਜੋ ਭਲਾ ਕਹਾਵ ਹੈ ਸਰਬ ਕੀ ਰੀਣ ਜਾ ਕਾ ਮਨ ਹੋਏ
1: ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੇ ਮੁਝ ਤੇ ਕਛ ਹੋਏ
1: ਤਬ ਇਸ ਕੋ ਸੁਖ ਨਾਹੀ ਕੋਏ
0: ਜਬ ਇਹ ਜਾਣੇ ਮੈਂ ਕਿਛ ਕਰਤਾ
1: ਤਬ ਲਗ ਗਉ ਜੋਨ ਮੈਂ ਫਿਰਤਾ
0: ਜਬ ਤਾਰੇ ਕੋ ਬੈਰੀ ਮੀਤ ਜਬ ਲਗ ਮੋਹ ਮਗਨ ਸੰਗ ਮਾਏ
1: ਤਬ ਲਗ ਧਰਮ ਰਾਏ ਤੇ ਸਜਾਏ
0: ਪ੍ਰਭ ਕਿਰਪਾ ਤੇ ਬੰਧਨ ਟੁੱਟੈ
1: ਗੁਰ ਪ੍ਰਸਾਦ ਨਾਨਕ ਹੋ ਛੁੱਟੈ
0: ਸਹਿਜ ਕੱਟੇ ਲੱਖ ਕੋ ਉੱਠ ਧਾਵ ਹੈ
1: ਤਨਾਵੇ ਮਾਇਆ ਪਾਚੇ ਭਾਵੇ
0: ਅਨਕ ਭੋਗ ਵਿਖਿਆ ਕੇ ਕਰੈ
1: ਨਾ ਤਬ ਤਾਵੇ ਖਪ ਖਪ ਮਰੈ
0: ਬਿਨਾ ਸੰਤੋਖ ਨਹੀਂ ਕੋ ਰਾਜੈ
1: ਸੁਪਨ ਮਨੋਰਥ ਬਿਰਤੇ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ
1: ਬੜ ਭਾਗੀ ਕਿਸੇ ਪ੍ਰਾਪਤ ਹੋਏ
0: ਕਰਨ ਕਰਾਵਨ ਆਪੇ ਆਪ
1: ਸਦਾ ਸਦਾ ਨਾਨਕ ਹਰਿ ਜਾਪ
0: ਕਰਨ ਕਰਾਵਨ ਕਰਨੇ ਹਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਜੋ ਕਛ ਕਿੰਨੋ ਸੋ ਆਪਣੇ ਰੰਗ ਬੂਝੈ ਦੇਖੈ ਕਰੇ ਬਵੇਕ ਮਰੇ ਨਾ ਵਿਨਸੈ ਆਵੈ ਨਾ ਜਾਏ ਆਪ ਵਦੇਸੈ ਸਮਝੈ ਆਪ ਆਪ ਕਿੰਨੋ ਆਪਣ ਵਸਥਾਰ ਉਸ ਤੇ ਭਿੰਨ ਕਹੋ ਕੁਛ ਹੋਏ ਆਪਣੇ ਚਲਿਤ ਆਪ ਕਰਨੇ ਹਾਰ ਮਨ ਮਹਿ ਆਪ ਮਨ ਆਪਣੇ ਮਾਹੇ ਸਤ ਸਤ ਸਤ ਪ੍ਰਭ ਸਵਾਮੀ
1: ਪ੍ਰਸਾਦ ਕਿੰਨੇ ਵਖਿਆਨੇ
0: ਭਲਾ ਭਲਾ ਭਲਾ ਤੇਰਾ ਰੂਪ
1: ਸੁੰਦਰ ਅਪਾਰ ਅਨੂਪ
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ
1: ਘਟ

0: ਰਾਸ਼ਟਰਪਤੀ
1: ਸੰਤ ਕੇ ਦੁੱਖ ਨਾਰਜਾ ਘਟੇ ਸੰਤ ਕੇ ਦੁੱਖਨ ਸੁਖ ਸਭ ਜਾਏ ਸੰਤ ਕੇ ਦੁੱਖਨ ਮਤ ਹੋਏ ਮਲੀਨ ਸੰਤ ਕੇ ਹਤੇ ਕੋ ਰੱਖੇ ਨਾ ਕੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਸੰਤ ਕੇ ਦੁੱਖਨ ਤੇ ਮੁਖ ਪਵੇ ਸੰਤਨ ਕੇ ਦੁੱਖਨ ਸਰਪ ਜਿਉਣ ਪਾਏ ਸੰਤ ਕੇ ਦੁੱਖਨ ਤ੍ਰਿਸ਼ਨਾ ਮੇ ਜਲੇ ਸੰਤ ਕੇ ਦੁੱਖਨ ਤੇਜ ਸਭ ਜਾਏ ਸੰਤ ਦੁਖੀ ਕਾ ਥੋ ਕੋ ਨਾਹੇ ਸੰਤ ਕਾ ਨਿੰਦਕ ਮਹਾਤਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੀ ਨਿੰਦਾ ਦੁਖ ਮੈਂ ਦੁਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕੇ ਦੁਖੀ ਕੋ ਡਾਣ ਲਾਗੇ ਸੰਤ ਕਾ ਦੁਖੀ ਮਹਾ ਹੰਕਾਰੀ ਸੰਤ ਕਾ ਦੁਖੀ ਜਨਮੇ ਮਰੇ ਸੰਤ ਕੇ ਦੁਖੀ ਕੋ ਨਾਹੀ ਥਾਓ ਸੰਤ ਕਾ ਦੁਖੀ ਅਦਵੀਤ ਤੇ ਟੁੱਟੇ ਸੰਤ ਕੇ ਦੁਖੀ ਕੋ ਅਧਿਆਨ ਪਰਮਾਈਏ ਸੰਤ ਕਾ ਦੁਖੀ ਅੰਤਰ ਤੇ ਥੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਸੰਤ ਕੇ ਦੁਖੀ ਕੋ ਅਵਰ ਨ ਰਾਖਨ ਹਾਰ ਸੰਤ ਕਾ ਦੁਖੀ ਓ ਬਿਲ ਲਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ ਸੰਤ ਕਾ ਦੁਖੀ ਛੁੱਟੇ ਅਕੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਕਿਰਤ ਨਿੰਦ ਕਾ ਧੁਰ ਹੀ ਪਿਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕਾ ਦੁਖੀ ਸਦਾ ਸਹਿਕਾਈਏ ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕੇ ਦੁਖ ਨਾ ਤ੍ਰਿਸ਼ਟੇ ਕੋਏ ਪਿਆ ਕਰਤ ਨਾ ਮੇਟੇ ਕੋਏ ਸਭ ਕਰ ਤਿਸ ਤਿਉ ਕਰਨੇ ਹਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਸਭ ਕਿਛ ਵਰਤੇ ਤਿਸ ਕਾ ਕੀਆ ਆਪਣਾ ਖੇਲ ਆਪ ਕਰਨੇ ਹਾਰ

ਗਾਂਢਣ ਹਾਰ ਗੋਪਾਲ ਸਗਲ ਚਿੰਤਾ ਜਿਸ ਮਨ ਮਾਏ ਰੇ ਮਨ ਮੇਰੇ ਸਦਾ ਹਰ ਜਾਪ ਆਪਣਾ ਕੀਆ ਕਿਛ ਨਾ।

ਆਪ ਬੰਤ ਹੋਏ ਨਹੀਂ ਮੋਏ, ਤਨਵੰਤਾ ਹੋਏ ਕਿਆ ਕੋ ਗਰਵੇ, ਅਤ ਸੂਰਾ ਜੇ ਕਉ ਕਹਾਵੇ, ਜੇ ਕੋ ਹੋਏ ਬਹੇ ਦਾਰ, ਜਿਸ ਗੁਰ ਪ੍ਰਸ਼ਾਦ ਟੁੱਟੇ ਹੋ ਰੋਗ, ਜਿਉ ਮੰਦਰ ਕੋ ਥਾਮੇ ਥਮਨ, ਜਿਉ ਪਖਾਨ ਨਾਵ ਚੜ ਤਰੇ, ਜਿਉ ਅੰਧਕਾਰ ਦੀਪਕ ਪ੍ਰਗਾਸ਼, ਜਿਉ ਮਹਾ ਉਦਾਨ ਮੇ ਮਾਰਗ ਪਾਵੇ, ਤਿੰਨ ਸੰਤਨ ਕੀ ਵਾਛੋ ਧੂਰ, ਮਨ ਮੂਰਖ ਕਾਹੇ ਬਿਲਾਈਏ, ਦੁਖ ਸੁਖ ਪ੍ਰਭ ਦੇਵਨ ਹਾਰ, ਜੋ ਕੁਛ ਕਰੇ ਸੋਈ ਸੁਖ ਮਾਨ, ਕੌਣ ਬਸਤ ਆਈ ਤੇਰੇ ਸੰਗ, ਰਾਮ ਨਾਮ ਜਪ ਹਿਰਦੇ ਮਾਏ, ਜਿਸ ਵਖਰ ਕੋ ਲੈਣ ਤੂੰ ਆਇਆ, ਤਾਜੇ ਮਨ ਲੇ ਮਨ ਮੋਲ, ਲਦ ਖੇਪ ਸਤਹੇ ਸੰਗ ਚਾਲ, ਧਨ ਧਨ ਕਹੇ ਸਭ ਕੋਏ, ਇਹੋ ਵਪਾਰ ਬਿਰਲਾ ਵਪਾਰੇ, ਚਰਨ ਸਾਧ ਕੇ ਧੋਏ ਧੋਏ ਪੀਓ, ਸਾਧ ਕੀ ਤੂਰ ਕਰਿਓ ਇਸ਼ਨਾਨ, ਸਾਧ ਸੇਵਾ ਬੜ ਭਾਗੀ ਪਾਈਏ, ਅਨਕ ਬਿਘਨ ਤੇ ਸਾਧੂ ਰਾਖੇ, ਓਟ ਗਈ ਸਤਹੇ ਦਰ ਆਇਆ, ਮਿੱਤਰ ਕੋ ਜਿਵ ਵਾਲਨ ਹਾਰ।

ਜਪਜਨ ਸਦਾ ਸਦਾ ਦਿਨ ਰਹਿਣੀ ਕਰ ਕਿਰਪਾ ਜਿਸ ਕੋ ਨਾਮ ਦੀਆ ਜਾਂ ਕੇ ਮਨ ਗੁਰ ਕੀ ਪ੍ਰਤੀਤ ਭਗਤ ਭਗਤ ਸੁਣੀਏ ਤੈ ਲੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚੀ ਦਿਸ਼ਟ ਸੱਚਾ ਆਕਾਰ ਪਾਰ ਬ੍ਰਹਮ ਜਿਨ ਸੱਚ ਕਰ ਜਾ।

ਵਰੀ ਤੇ ਪਾਛੈ ਸਿੰਧਵੀ ਅਲਾਪੀ ਸ੍ਰੀ ਰਾਗ ਸਿਉ ਪੰਚੋ ਥਾਪੀ ਸਾਲੂ ਸਰਗ ਸਾਗਰਾ ਔਰ ਗੌਂਡ ਗੰਭੀਰ ਅਸ਼ਟ

ਪਰਮ ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਕਿਰਪਾ ਸਦਕਾ ਸੇਵਕ ਪਰਿਵਾਰ ਸਰਦਾਰ ਹਰਕਮਲ ਵੀਰ ਸਿੰਘ ਜੀ, ਔਜਲਾ ਬੀਬੀ ਨਵਦੀਪ ਕੌਰ, ਤਿਨ੍ਹਾਂ ਵੱਲੋਂ ਬੇਟੇ ਕਾਕਾ ਮਹਾਰਾਜਨ ਸਿੰਘ ਔਜਲਾ ਅਤੇ ਸਮੂਹ ਔਜਲਾ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਚਰਨਾਂ ਵਿੱਚ ਗੁਰੂ ਘਰ ਵਿਖੇ ਪਾਵਨ ਬਾਣੀ ਦਾ ਆਸਰਾ ਲੈ ਕਰਕੇ ਸਾਧ ਸੰਗਤ ਜੀ ਸ਼੍ਰੀ ਸਹਿਜ ਪਾਠ ਪ੍ਰਾਰੰਭ ਕਰਵਾਏ ਸਨ। ਤਿਨ੍ਹਾਂ ਦੇ ਭੋਗ ਦੇ ਸਲੋਕ ਆਪ ਜੀਆਂ ਨੇ ਸਰਵਣ ਕੀਤੇ ਹਨ। ਆਓ ਪਾਵਨ ਬਾਣੀ ਦੇ ਸ਼ਬਦ ਕੀਰਤਨ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਸਰਵਣ ਕਰਦੇ ਹਾਂ। ਉਪਰੰਤ 10 ਕੁ ਮਿੰਟ ਦੀ ਹਾਜ਼ਰੀ, 15 ਮਿੰਟ ਦੀ ਸਤਿਕਾਰਯੋਗ ਭਾਈ ਖਜਾਨ ਸਿੰਘ ਜੀ ਆਪ ਜੀ ਨੂੰ ਗੁਰਮਤਿ ਵਿਚਾਰਾਂ ਦ੍ਰਿੜ ਕਰਵਾਉਣਗੇ। 20 ਮਿੰਟ ਲਈ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਉਹਨਾਂ ਦਾ ਰਾਗੀ ਜਥਾ, ਉਹਨਾਂ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ। ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੀ, ਹੱਥ ਦੀ ਰਾਖਿਆ ਆਪਣੀ ਕਹੁ, ਸਾਸ ਸਾਸ ਪ੍ਰਤਪਾਲੀ, ਚਵਰ ਸ਼ਤਰ ਤਖਤ ਦੇ ਮਾਲਕ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਕੱਦਸ ਹਜ਼ੂਰੀ ਦੇ ਅੰਦਰ ਸੱਜ ਬੈਠੇ ਗੁਰੂ ਸਵਾਰੀ ਸਤਿਕਾਰੀ ਸਤਸੰਗੀ ਜਨੋ, ਆਓ ਇੱਕ ਵਾਰ ਫਿਰ ਆਪਣੀ ਰਸਣਾ ਨੂੰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਦੇ ਦੁਆਰਾ ਵਾਹਿਗੁਰੂ ਦੇ ਸਿਮਰਨ ਨਾਲ ਪਵਿੱਤਰ ਕਰਨ ਦਾ ਯਤਨ ਕਰੀਏ। ਸਤਿਗੁਰੂ ਜੀ ਦੇ ਪਾਵਨ ਬੋਲ ਗੁਰਫਤਿਹ ਦੀ ਸਾਂਝ ਕਰਦੇ ਹੋਏ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬਾ ਸੰਗਤ ਧੰਨਤਾ ਦੇ ਯੋਗ ਹੋ, ਜੋ ਸੇਵਕ ਪਰਿਵਾਰ ਨੇ ਗੁਰੂ ਸਾਹਿਬ ਜੀ ਦਾ ਆਸਰਾ ਲੈਂਦਿਆਂ ਹੋਇਆਂ ਚੜ੍ਹਦੀਆਂ ਕਲਾ ਤੰਦਰੁਸਤੀ ਦੀਆਂ ਦਾਤਾਂ ਵਾਸਤੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਜਾਪ ਅਤੇ ਕੀਰਤਨ ਸਰਵਣ ਕੀਤੇ ਨੇ। ਉਹ ਚੰਦ ਮਿੰਟ ਦੀ ਹਾਜ਼ਰੀ ਗੁਰਮਤਿ ਵਿਚਾਰਾਂ ਦੇ ਦੁਆਰਾ ਵੀ ਸਤਿਗੁਰੂ ਜੀ ਦੇ ਪਾਵਨ ਦਰਬਾਰ ਅੰਦਰ ਲਗਾਉਂਦਿਆਂ ਹੋਇਆਂ ਗੁਰੂ ਸਾਹਿਬ ਜੀ ਦੇ ਬਖਸ਼ੇ ਹੋਏ ਗਿਆਨ ਦੀ ਸਾਂਝ ਕਰੀਏ ਜੀ। ਆਪ ਜੀ ਨੇ ਸ਼ਬਦ ਸਰਵਣ ਕੀਤੇ ਨੇ ਭਾਈ ਸਾਹਿਬ ਜੀ ਦੇ ਜਥੇ ਦੇ ਪਾਸੋਂ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ, ਹੱਥ ਦੀ ਰਾਖੇ ਆਪਣੇ ਕਉ ਸਾਸ ਸਾਸ ਪ੍ਰਤਪਾਲ, ਪ੍ਰਭ ਸਿਉ ਲਾਗ ਰਹਿਉ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧੰਨ ਹਮਾਰਾ ਮੀਤ। ਇਹਨਾਂ ਪਾਵਨ ਬਚਨਾਂ ਦੇ ਦੁਆਰਾ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਜੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਬੰਦਗੀ ਕਰਦਾ ਹੈ ਮਨੁੱਖਾ ਜੀਵਨ ਦੇ ਦੁਆਰਾ, ਅਤੇ ਅਕਾਲ ਪੁਰਖ ਵਾਹਿਗੁਰੂ ਜੀ ਉਹਨੂੰ ਆਪਣਾ ਸੇਵਕ ਬਣਾ ਲੈਂਦੇ ਨੇ। ਜਦੋਂ ਸੰਸਾਰ ਦੇ ਕਾਇਨਾਤ ਦੇ ਵਿੱਚ ਸਿਰਜਣਾ ਦੀ ਗੱਲ ਆਪਾਂ ਦੇਖਦੇ ਹਾਂ ਤੇ ਅਕਾਲ ਪੁਰਖ ਵਾਹਿਗੁਰੂ ਜੀ ਸਾਰੇ ਜੀਵਾਂ ਨੂੰ ਪੈਦਾ ਕਰਨ ਵਾਲੇ ਨੇ, ਚਾਹੇ ਕੋਈ ਪਸ਼ੂ ਹੈ, ਪੰਛੀ ਹੈ, ਕੋਈ ਹੋਰ ਜੂਨੀ ਹੈ, ਚਾਹੇ ਮਨੁੱਖ ਜੂਨੀ ਹੈ, ਇਹਨਾਂ ਸਾਰਿਆਂ ਨੂੰ ਪੈਦਾ ਕਰਨ ਵਾਲੇ ਇੱਕ ਹੀ ਪਰਮਾਤਮਾ ਵਾਹਿਗੁਰੂ ਜੀ ਜਿਨ੍ਹਾਂ ਦੇ ਬਾਰੇ ਅਸੀਂ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਜਪਜੀ ਸਾਹਿਬ 'ਚ ਸਮਝਾਉਂਦੇ ਨੇ, ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਕਿ ਇਹ ਆਕਾਰ ਜੋ ਸੰਸਾਰ ਦਾ ਸ੍ਰਿਸ਼ਟੀ ਦਾ ਏ, ਇਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਨਾਲ ਇਹ ਸਿਰਜਣਾ ਹੋਈ ਹੈ। ਫਿਰ ਇਹਦੇ ਅੰਦਰ ਹੀ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ, ਜਿੰਨੇ ਜੀਵ ਜੰਤੂ ਨੇ ਜਾਂ ਮਨੁੱਖ ਜਾਤੀ ਹੈ, ਇਹ ਸਾਰਾ ਕੁਝ ਉਹਦੇ ਹੁਕਮ ਦੇ ਨਾਲ ਉਸ ਮਾਲਕ ਦੀ ਰਚਨਾ ਦੇ ਵਿੱਚ ਇਹਦੀ ਪੈਦਾਇਸ਼ ਹੁੰਦੀ ਹੈ। ਇਸ ਕਰਕੇ ਫਿਰ ਵਾਹਿਗੁਰੂ ਜੀ ਸਾਰਿਆਂ ਨੂੰ ਪੈਦਾ ਕਰਕੇ ਅਤੇ ਸੰਭਾਲਦੇ ਵੀ ਨੇ, ਜਿੰਨੀਆਂ ਵੀ ਜੂਨਾਂ ਦੀ ਆਪਾਂ ਗੱਲ ਕਰ ਲਈ ਹੈ, ਈਵਨ ਕਿ ਮਨੁੱਖਤਾ ਦੀ ਵੀ ਜਦੋਂ ਆਪਾਂ ਗੱਲ ਕਰਦੇ ਹਾਂ, ਤੇ ਸਾਰਿਆਂ ਦੀ ਪਾਲਣਾ ਉਹ ਅਕਾਲ ਪੁਰਖ ਵਾਹਿਗੁਰੂ ਜੀ ਕਰਦੇ ਨੇ। ਇਸੇ ਕਰਕੇ ਅਸੀਂ ਬਚਨ ਪੜ੍ਹਦੇ ਹਾਂ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਤਾਰੇ। ਪਾਲਣਾ ਉਹ ਸਾਰਿਆਂ ਦੀ ਕਰਦੇ ਨੇ, ਭੋਜਨ ਜਾਂ ਜਿਹੜੀਆਂ ਸਾਡੀਆਂ ਜ਼ਰੂਰਤਾਂ ਨੇ ਉਹ ਸਾਰੀਆਂ ਪੂਰੀਆਂ ਕਰਦੇ ਨੇ। ਪਰਵਰਿਸ਼ ਦੇ ਵਿੱਚ ਕੋਈ ਵੀ ਪਰਮਾਤਮਾ ਜੀ ਭੇਦਭਾਵ ਨਹੀਂ ਰੱਖਦੇ, ਕਿਉਂਕਿ ਨਿਰਭਉ ਅਤੇ ਨਿਰਵੈਰ ਹੈ। ਪਾਲਣਾ ਸਾਰਿਆਂ ਦੀ, ਮਨੁੱਖਤਾ ਦੀ ਗੱਲ ਕਰੀਏ, ਜੋ ਮਨੁੱਖ ਪਰਮਾਤਮਾ ਨੂੰ ਯਾਦ ਕਰਦਾ ਹੈ ਪਰਮਾਤਮਾ ਵਾਹਿਗੁਰੂ ਜੀ ਉਹਦੀ ਵੀ ਪਾਲਣਾ ਕਰਦੇ ਨੇ, ਉਹਨੂੰ ਵੀ ਜਨਮ ਦਿੰਦੇ ਨੇ, ਉਹਨੂੰ ਵੀ ਰਿਜਕ ਦਿੰਦੇ ਨੇ, ਉਹਦੀਆਂ ਵੀ ਲੋੜਾਂ ਪੂਰੀਆਂ ਕਰਦੇ ਨੇ। ਜਿਹੜਾ ਕੋਈ ਯਾਦ ਕਰਦਾ ਉਹਦੀ ਵੀ ਸੰਭਾਲ ਕਰਦੇ, ਜੋ ਨਹੀਂ ਬੰਦਗੀ ਕਰਦਾ ਵਾਹਿਗੁਰੂ ਜੀ ਉਹਦੀ ਵੀ ਸੰਭਾਲ ਕਰਦੇ ਨੇ। ਪਰ ਜਦੋਂ
ਵਡਿਆਈ ਦੀ ਬੰਦਗੀ ਦੀ ਗੱਲ ਆਉਂਦੀ ਹੈ ਉਦੋਂ ਸਤਿਗੁਰੂ ਜੀ ਸਮਝਾਉਂਦੇ ਜਿਹੜਾ ਵਾਹਿਗੁਰੂ ਦੀ ਬੰਦਗੀ ਕਰਦਾ ਹੈ ਪਰਮਾਤਮਾ ਵਾਹਿਗੁਰੂ ਜੀ ਵੀ ਫਿਰ ਉਹਦੇ ਨਾਲ ਪਿਆਰ ਕਰਦੇ ਜਿਹੜਾ ਰੱਬ ਨੂੰ ਪਿਆਰ ਕਰਦਾ ਪਰਮਾਤਮਾ ਵੀ ਉਹਦੇ ਨਾਲ ਪਿਆਰ ਕਰਦੇ ਆਪਾਂ ਦੇਖੀਏ ਜਿਵੇਂ ਇੱਕ ਮਾਂ ਬਾਪ ਦੀ ਸੰਤਾਨ ਆ ਦੋ ਤਿੰਨ ਜਾਂ ਚਾਰ ਬੱਚੇ ਨੇ ਸੰਭਾਲ ਉਹ ਸਾਰਿਆਂ ਦੀ ਕਰਦੇ ਨੇ ਪੜ੍ਹਾਉਂਦੇ ਲਿਖਾਉਂਦੇ ਵੀ ਦੁਨੀਆਂ ਦੀਆਂ ਸਾਰੀਆਂ ਹੀ ਉਹਦੀਆਂ ਖਵਾਹਿਸ਼ਾਂ ਪੂਰੀਆਂ ਕਰਦੇ ਨੇ ਪਰ ਜਿਹੜੀ ਔਲਾਦ ਆਪਣੇ ਮਾਪਿਆਂ ਨੂੰ ਜ਼ਿਆਦਾ ਪਿਆਰ ਕਰਦੀ ਆ ਮਾਪੇ ਵੀ ਉਹਦੇ ਨਾਲ ਬਹੁਤ ਪਿਆਰ ਕਰਦੇ ਆ ਇਸੇ ਤਰ੍ਹਾਂ ਹੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਵੀ ਏਕ ਪਿਤਾ ਏਕ ਸਕੇ ਹਮ ਬਾਰਿਕ ਉਹੀ ਸਾਡੇ ਪਿਤਾ ਨੇ ਉਹੀ ਸਾਡੇ ਮਾਤਾ ਨੇ ਅਸੀਂ ਬਾਣੀ ਵਿੱਚ ਵੀ ਪੜ੍ਹਦੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਫਿਰ ਜੋ ਪਰਮਾਤਮਾ ਦੇ ਨਾਲ ਭਗਤੀ ਦੇ ਦੁਆਰਾ ਪਿਆਰ ਪਾਉਂਦਾ ਏ ਅਤੇ ਪਰਮਾਤਮਾ ਵੀ ਫਿਰ ਉਹਦੇ ਨਾਲ ਪਿਆਰ ਕਰਦੇ ਨੇ ਅਤੇ ਉਹਦੀ ਹਰੇਕ ਜਗ੍ਹਾ 'ਤੇ ਸੰਭਾਲ ਕਰਦੇ ਨੇ ਕਿਉਂਕਿ ਉਹ ਪਰਮਾਤਮਾ ਦਾ ਸੇਵਕ ਬਣ ਜਾਂਦਾ ਜਿਹੜਾ ਵੀ ਬੰਦਗੀ ਕਰਦਾ ਹੈ ਅਤੇ ਜੋ ਪਰਮਾਤਮਾ ਦਾ ਸੇਵਕ ਬਣ ਗਿਆ ਭਗਤ ਬਣ ਗਿਆ ਅਤੇ ਫਿਰ ਪਰਮਾਤਮਾ ਵਾਹਿਗੁਰੂ ਜੀ ਵੀ ਉਹਦੇ ਬਣ ਕੇ ਵਿਚਰਦੇ ਨੇ ਉਹਨੂੰ ਕਿਤੇ ਵੀ ਔਖਾ ਸਮਾਂ ਨਹੀਂ ਆਉਣ ਦਿੰਦੇ ਜਿਵੇਂ ਹੁਣੇ ਗੁਰੂ ਸਾਹਿਬ ਜੀ ਦੇ ਬਚਨ ਪੜ੍ਹੇ ਨਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਉਹ ਪਰਮਾਤਮਾ ਆਪਣਾ ਬਿਰਧ ਸੰਭਾਲਦੇ ਨੇ ਜੋ ਵੀ ਵਾਹਿਗੁਰੂ ਦੇ ਸੇਵਕ ਬਣ ਕੇ ਉਹਨੂੰ ਯਾਦ ਕਰਦੇ ਨੇ ਫਿਰ ਵਾਹਿਗੁਰੂ ਜੀ ਉਹਨੂੰ ਔਖਾ ਸਮਾਂ ਨਹੀਂ ਵੇਖਣ ਦਿੰਦੇ ਕਹੇ ਕੋਈ ਵੀ ਔਖੀ ਘਾਟੀ ਆਉਂਦੀ ਹੈ ਕੋਈ ਦੁੱਖ ਸੁੱਖ ਦਾ ਸਮਾਂ ਆਉਂਦਾ ਏ ਅਤੇ ਪਰਮਾਤਮਾ ਵਾਹਿਗੁਰੂ ਜੀ ਹਮੇਸ਼ਾ ਮਾਪਿਆਂ ਦੇ ਵਾਂਗ ਮਿੱਤਰਾਂ ਦੇ ਵਾਂਗ ਸੱਜਣਾਂ ਦੇ ਵਾਂਗ ਭਰਾਵਾਂ ਦੇ ਵਾਂਗ ਉੱਥੇ ਉਹ ਸੇਵਕ ਦੀ ਰੱਖਿਆ ਕਰਦੇ ਨੇ ਜਿਵੇਂ ਅਸੀਂ ਬਚਨ ਪੜ੍ਹਦੇ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੈ ਜਹਿ ਜਹਿ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੈ ਸੇਵਕ ਕਹੋ ਨਿਕਟੀ ਹੋਏ ਦਿਖਾਵੈ ਕਿ ਜਿੱਥੇ ਜਿੱਥੇ ਵੀ ਉਹ ਸੇਵਕ ਵਿਚਰਦਾ ਹੈ ਆਪਣੇ ਸੇਵਕ ਕੀ ਆਪੇ ਰਾਖੈ ਉਹ ਮਾਲਕ ਆਪਣੇ ਸੇਵਕਾਂ ਨੂੰ ਜਿਹੜੇ ਵੀ ਸੇਵਕ ਬਣਦੇ ਨੇ ਭਗਤ ਬਣਦੇ ਨੇ ਬੰਦਗੀ ਕਰਦੇ ਨੇ ਉਹ ਵਾਹਿਗੁਰੂ ਜੀ ਉਹਨਾਂ ਦੀ ਆਪ ਰੱਖਿਆ ਕਰਦੇ ਨੇ ਅਤੇ ਫਿਰ ਬੰਦਗੀ ਦੀ ਦਾਤ ਵੀ ਆਪੇ ਦਿੰਦੇ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੈ ਜਹਿ ਜਹਿ ਕਾਜ ਕਿਰਤ ਸੇਵਕ ਕੀ ਕਿਸੇ ਵੀ ਕਿਰਤ ਦੇ ਵਿੱਚ ਕੰਮ ਦੇ ਵਿੱਚ ਸੇਵਕ ਕਿਤੇ ਵੀ ਦੁਨੀਆਂ ਦੇ ਕੋਨੇ ਦੇ ਵਿੱਚ ਜਾਂਦਾ ਹੈ ਨਾ ਦੇਸ਼ ਪ੍ਰਦੇਸ਼ ਦੇ ਵਿੱਚ ਕਿਤੇ ਵੀ ਜਾਂਦਾ ਹੈ ਗੁਰੂ ਦਾ ਪਰਮਾਤਮਾ ਦਾ ਸੇਵਕ ਅਤੇ ਪਰਮਾਤਮਾ ਵਾਹਿਗੁਰੂ ਜੀ ਉੱਥੇ ਉੱਥੇ ਹੀ ਉਹਨੂੰ ਪਹੁੰਚ ਕੇ ਉਹਦੀ ਸਹਾਇਤਾ ਕਰਦੇ ਨੇ ਕਿਉਂਕਿ ਸੇਵਕ ਨੂੰ ਭਰੋਸਾ ਹੋ ਜਾਂਦਾ ਹੈ ਕਿ ਮੈਂ ਜਿੱਥੇ ਵੀ ਜਾਵਾਂਗਾ ਮੇਰਾ ਵਾਹਿਗੁਰੂ ਜੀ ਸਦਾ ਹੀ ਅੰਗ ਸੰਗ ਮੇਰੇ ਨਾਲ ਰਹਿਣਗੇ ਜਦੋਂ ਅਸੀਂ ਬਚਨ ਪੜ੍ਹਦੇ ਤੂੰ ਸਭਣੀ ਥਾਈਂ ਜਿੱਥੇ ਹਉ ਜਾਈ ਸਾਚਾ ਸਿਰਜਣ ਹਾਰ ਜੀਓ ਵਾਹਿਗੁਰੂ ਜੀ ਮੈਂ ਜਿੱਥੇ ਵੀ ਜਾਂਦਾ ਹੈ ਤੂੰ ਸਭਣੀ ਥਾਈਂ ਮੈਨੂੰ ਉੱਥੇ ਹੀ ਤੁਸੀਂ ਦਿਖਾਈ ਦਿੰਦੇ ਹੋ ਮੈਂ ਜੰਗਲਾਂ 'ਚ ਜਾਵਾਂ ਪਹਾੜਾਂ 'ਤੇ ਜਾਵਾਂ ਮੈਂ ਦੁਨੀਆਂ ਵਿੱਚ ਵਿਚਰਾਂ ਮਾਰੂਥਲ 'ਤੇ ਜਾਵਾਂ ਪਾਣੀ ਨੂੰ ਵੇਖਾਂ ਜਿੱਥੇ ਵੀ ਮੈਂ ਦੇਖਦਾ ਹੈ ਵਾਹਿਗੁਰੂ ਜੀ ਤੁਹਾਡਾ ਉੱਥੇ ਹੀ ਵਾਸਾ ਮੈਨੂੰ ਦਿਖਾਈ ਦਿੰਦਾ ਹੈ ਕਿਉਂ ਦਿਖਾਈ ਦਿੰਦਾ ਕਿਉਂਕਿ ਸੇਵਕ ਦੇ ਨਾਲ ਪਰਮਾਤਮਾ ਨੇ ਰਹਿਣਾ ਹੀ ਰਹਿਣਾ ਹੈ ਇਸੇ ਕਰਕੇ ਸਤਿਗੁਰੂ ਜੀ ਸਮਝਦੇ ਸੇਵਕ ਕਉ ਨਿਕਟੀ ਹੋਏ ਦਿਖਾਵੈ ਸਾਡੇ ਵਰਗੇ ਜਿਹੜੇ ਜੀਵ ਹੈ ਇਹਨਾਂ ਨੂੰ ਪਰਮਾਤਮਾ ਦੀ ਦੀਦਾਰ ਹੋਣ ਜਾਂ ਨਾ ਹੋਣ ਪਰ ਜਿਹੜਾ ਸੇਵਕ ਬਣ ਜਾਂਦਾ ਉਹਨੂੰ ਸਦਾ ਹੀ ਪਰਮਾਤਮਾ ਜੀ ਅੰਗ ਸੰਗ ਦਿਖਾਈ ਦਿੰਦੇ ਨੇ ਅਤੇ ਉਹ ਤਾਂ ਫਿਰ ਇੱਕੋ ਹੀ ਗੱਲ ਮੂੰਹ ਦੇ ਵਿੱਚੋਂ ਕਹਿੰਦੇ ਨੇ ਜਹਿ ਜਹਿ ਪੇਖੋਂ ਤਹਿ ਹਜ਼ੂਰ ਦੂਰ ਕਤਹੋਂ ਨਾ ਜਾਈ ਵਾਹਿਗੁਰੂ ਜੀ ਮੈਂ ਜਿੱਥੇ ਵੀ ਦੇਖਦਾ ਹੈ ਤੁਹਾਨੂੰ ਜਿੱਥੇ ਵੀ ਮਹਿਸੂਸ ਕਰਦਾ ਹੈ ਤੁਹਾਡੇ ਦੀਦਾਰ ਉੱਥੇ ਮੈਨੂੰ ਹੁੰਦੇ ਨੇ ਤੁਸੀਂ ਉੱਥੇ ਹੀ ਹਾਜ਼ਰ ਨਾਜ਼ਰ ਹੋ ਅਤੇ ਇਸ ਕਰਕੇ ਜਦੋਂ ਪਰਮਾਤਮਾ ਵਾਹਿਗੁਰੂ ਨੂੰ ਸੇਵਕ ਹਾਜ਼ਰ ਨਾਜ਼ਰ ਜਾਣ ਕੇ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ ਅਤੇ ਗੁਰਦੇਵ ਜੀ ਇਸੇ ਕਰਕੇ ਸਮਝਾਉਂਦੇ ਔਖੀ ਘੜੀ ਨਾ ਦੇਖਣ ਦੇਈ ਉਹ ਫਿਰ ਆਪਣੇ ਸੇਵਕ ਨੂੰ ਔਖਾ ਸਮਾਂ ਨਹੀਂ ਵੇਖਣ ਦਿੰਦੇ ਉਹ ਭਗਤ ਪ੍ਰਹਿਲਾਦ ਵਾਂਗ ਜੇ ਕੋਈ ਯਾਦ ਕਰਦਾ ਹੈ ਅਤੇ ਹਰਨਾਕਸ਼ ਤੋਂ ਬਚਾਉਣ ਵਾਸਤੇ ਉੱਥੇ ਵੀ ਪਹੁੰਚ ਜਾਂਦੇ ਨੇ ਇਸ ਕਰਕੇ ਆਪਣਾ ਬਿਰਧ ਸੰਭਾਲੇ ਪਰਮਾਤਮਾ ਜੀ ਆਪਣਾ ਸੁਭਾਅ ਚਿੱਤ ਦੇ ਵਿੱਚ ਰੱਖਦੇ ਨੇ ਉਹ ਸੇਵਕ ਦੇ ਗੁਣ ਔਗਣ ਨਹੀਂ ਦੇਖਦੇ ਕਿ ਇਹਦੇ ਅੰਦਰ ਗੁਣ ਕਿੰਨੇ ਨੇ ਅਤੇ ਔਗਣ ਕਿੰਨੇ ਨੇ ਜਿਹੜਾ ਸੇਵਕ ਵੀ ਆਪਣੇ ਆਪ ਨੂੰ ਸਮਰਪਿਤ ਕਰ ਦਿੰਦਾ ਹੈ ਉਸ ਵਾਹਿਗੁਰੂ ਦੇ ਅੱਗੇ ਫਿਰ ਪਰਮਾਤਮਾ ਵਾਹਿਗੁਰੂ ਜੀ ਆਪਣਾ ਬਿਰਧ ਸੰਭਾਲਦੇ ਨੇ
ਹੱਥ ਦੇ ਰਾਖਾ ਆਪਣੇ ਕਹੋ ਸਾਸ ਸਾਸ ਪ੍ਰਤਪਾਲੇ। ਫਿਰ ਹੱਥ ਦੇ ਕੇ ਰੱਖਿਆ ਕਰਦੇ ਨੇ ਆਪਣੇ ਸੇਵਕ ਦੀ, ਸਵਾਸ ਸਵਾਸ ਉਹਦੀ ਸੰਭਾਲ ਕਰਦੇ ਨੇ। ਅਤੇ ਗੁਰਦੇਵ ਜੀ ਇਸੇ ਕਰਕੇ ਕਹਿਣ ਲੱਗੇ, ਮੇਰਾ ਉਸ ਦਿਆਲੂ ਪਰਮਾਤਮਾ ਦੇ ਨਾਲ ਪਿਆਰ ਪੈ ਗਿਆ ਏ, ਪ੍ਰਭ ਸਿਉਂ ਲਾਗ ਰਹੋ ਮੇਰਾ ਚੀਤ। ਮੇਰਾ ਵੀ ਹੁਣ ਚਿੱਤ ਪਤਾ ਜਦੋਂ ਲੱਗਾ ਨਾ ਕਿ ਪਰਮਾਤਮਾ ਸਹਾਇਤਾ ਕਰਦੇ ਨੇ ਸੇਵਕਾਂ ਦੀ, ਹੁਣ ਮੈਂ ਵੀ ਸੇਵਕ ਬਣ ਕੇ ਆਪਣਾ ਚਿੱਤ ਪਰਮਾਤਮਾ ਦੇ ਨਾਲ ਲਾ ਲਿਆ। ਕਿਸ ਪਰਮਾਤਮਾ ਦੇ ਨਾਲ ਜੀ? ਆਦਿ ਅੰਤ ਪ੍ਰਭ ਸਦਾ ਸਹਾਈ, ਧੰਨ ਹਮਾਰਾ ਮੀਤ। ਜੋ ਆਦਿ ਤੋਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਨੂੰ ਸੰਭਾਲਦੇ ਨੇ ਅਤੇ ਸਾਡਾ ਮਿੱਤਰ ਬਣਦੇ ਨੇ, ਉਹ ਮੇਰਾ ਧੰਤਾ ਦਾ ਯੋਗ ਮਿੱਤਰ ਹੈ ਉਹ ਵਾਹਿਗੁਰੂ ਜੀ, ਜੋ ਸਾਡਾ ਮਿੱਤਰ ਬਣ ਕੇ ਮੇਰੀ ਸੰਭਾਲ ਕਰਦੇ ਨੇ। ਇਸੇ ਕਰਕੇ ਕਹਿਣ ਲੱਗੇ, ਮਨ ਬਿਲਾਸ ਭਾਈ ਸਾਹਿਬ ਕੇ ਅਚਰਜ ਦੇਖ ਵਡਾਈ। ਹੁਣ ਜਦੋਂ ਮੈਂ ਉਹਦੇ ਨਾਲ ਪਿਆਰ ਪਾ ਲਿਆ, ਉਹਦੇ ਕੌਤਕ ਵੇਖ ਵੇਖ ਕੇ ਮੇਰੇ ਮਨ ਦੇ ਵਿੱਚ ਹੈਰਾਨੀ ਹੁੰਦੀ। ਮਨ ਬਿਲਾਸ ਭਾਈ, ਬਿਲਾਸ ਦਾ ਭਾਵ ਅਚਰਜਤਾ, ਕਿ ਜਦੋਂ ਜਦੋਂ ਅਸੀਂ ਉਸ ਮਾਲਕ ਦੇ ਕੌਤਕ ਦੇਖਦੇ ਸੰਸਾਰ ਵਿੱਚ, ਮੇਰੇ ਮਨ ਵਿੱਚ ਅਚਰਜਤਾ ਪੈਦਾ ਹੁੰਦੀ ਹੈ। ਮਨ ਬਿਲਾਸ ਭਾਈ ਸਾਹਿਬ ਕੀ ਅਚਰਜ ਦੇਖ ਵਡਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ। ਕਹਿਣ ਲੱਗੇ, ਭਾਈ ਤੁਸੀਂ ਵੀ ਉਸ ਵਾਹਿਗੁਰੂ ਨੂੰ ਸਿਮਰ ਸਿਮਰ ਕੇ ਆਨੰਦ ਪ੍ਰਾਪਤ ਕਰੋ, ਜਿਹੜਾ ਹਮੇਸ਼ਾ ਹੀ ਮਨੁੱਖ ਦੀ ਪੈਜ ਰੱਖਦਾ ਹੈ, ਜੋ ਹਮੇਸ਼ਾ ਹੀ ਸੇਵਕ ਦੀ ਰੱਖਿਆ ਕਰਦਾ ਹੈ। ਸੋ ਸੇਵਕ ਪਰਿਵਾਰ ਨੇ ਜਿਵੇਂ ਗੁਰੂ ਜੀ ਦੇ ਰਾਹੀਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨ ਪਰਸੇ ਨੇ, ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਵਿਸ਼ਵਾਸ ਭਰੋਸਾ ਇਸੇ ਤਰ੍ਹਾਂ ਹੀ ਸਾਰਿਆਂ ਦਾ ਪਰਮਾਤਮਾ 'ਤੇ ਬਣਿਆ ਰਹੇ। ਸਤਿਗੁਰੂ ਜੀ ਦੇ ਦਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹੀਏ। ਸਤਿਗੁਰ ਹੋਏ ਦਇਆਲਤਾ ਸ਼ਰਧਾ ਪੂਰੀ ਹੈ, ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਆਵਿਆ ਗਾਵਿਆ ਗੁਰੂ ਚਰਨਾਂ ਅੰਦਰ ਪ੍ਰਵਾਨ ਕਰਨ ਜੀ ਭੁੱਲ ਚੁੱਕ ਦੀ ਖਿਮਾ ਜੀ। ਇਹਦੇ ਨਾਲ ਹੀ ਗੁਰਮਤਿ ਵਿਚਾਰਾਂ ਦੀ ਸਾਂਝ ਕਰਦਿਆਂ ਇੱਕ ਨਹੀਂ ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਅੰਕਾਰ, ਸਤਿਗੁਰ ਪ੍ਰਸਾਦੂ ਆਨੰਦ ਪਾਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ।

ਤੇਰਾ ਸਭ ਕਿਛੁ ਹੈ, ਜਿਸ ਦੇਹੀ ਸੋ ਪਾਵਈ, ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵਈ, ਨਾਮ ਜਿਨ ਕੈ ਮਨ ਵਸਿਆ, ਵਾਜੀ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਹੋ ਸਾਚ ਨਾਮ ਹੀ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਈ ਵਸਿਆ, ਜਿਨ ਇੱਛਾ ਸਭ ਪੁਜਾਈਆਂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਹਮਾਰੀ।

ਬੋਲੋ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਪ੍ਰਭ ਪਾਸ ਜਨ ਕੀ ਅਰਦਾਸ, ਤੂੰ ਸੱਚਾ ਸਾਈ, ਤੂੰ ਰਖਵਾਲਾ ਸਦਾ ਸਦਾ ਹੋਂ ਤੁਧ ਧਿਆਈ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁੱਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ, ਰਿਆਇਤ ਦੇਖ ਤੇਗ ਫਤਿਹ, ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਿਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੇ, ਮਤ ਪਤ ਦੇ ਰਾਖੇ ਆਪ ਅਕਾਲ ਪੁਰਖ, ਹੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪ ਜੀਆਂ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ। ਉਦਮ ਮਤ ਪ੍ਰਵੰਤਰ ਜਾਮੀ, ਜਿਉਂ ਪ੍ਰੇਰੇ ਤਿਉਂ ਕਰਨਾ, ਜਿਉਂ ਨਟੂਆ ਤੰਤ ਬਜਾਵੈ ਤੰਤੀ ਤਿਉਂ ਬਾਜੇ ਜੰਪ, ਜਨਾਂ ਦੇ ਮਹਾਂਵਾਕ ਅਨੁਸਾਰ ਆਪ ਜੀ ਨੇ ਕਿਰਪਾ ਕੀਤੀ ਹੈ, ਆਪਣੇ ਸੇਵਕ ਪਰਿਵਾਰ ਨੂੰ ਭਲੇ ਉੱਦਮ ਬਖਸ਼ਿਸ਼ ਕੀਤੇ ਹਨ। ਆਪ ਜੀ ਦੀ ਬਖਸ਼ੀ ਪ੍ਰੇਰਨਾ ਅਤੇ ਉੱਦਮ ਦਾ ਸਦਕਾ ਆਪ ਜੀਆਂ ਦੇ ਦਰ ਘਰ ਦੇ ਸੇਵਕ ਸਰਦਾਰ ਹਰਕਮਲ ਵੀਰ ਸਿੰਘ ਔਜਲਾ, ਬੀਬੀ ਨਵਦੀਪ ਕੌਰ ਔਜਲਾ ਵੱਲੋਂ, ਬੇਟੇ ਕਾਕਾ ਅਮਰਾਜਨ ਸਿੰਘ ਔਜਲਾ ਦੀ ਚੜ੍ਹਦੀ ਕਲਾ ਵਾਸਤੇ ਅਤੇ ਸਮੂਹ ਔਜਲਾ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਆਪ ਜੀ ਦੇ ਪਾਵਨ ਅਸਥਾਨਾਂ ਵਿਖੇ ਸ਼੍ਰੀ ਸਹਿਜ ਪਾਠ ਪ੍ਰਾਰੰਭ ਕਰਵਾਏ ਸਨ। ਸਤਿਗੁਰੂ ਜੀਓ, ਆਪ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਨਿਰਵਿਘਨਤਾ ਦੇ ਸਹਿਤ ਸੰਪੂਰਨ ਹੋਏ ਹਨ, ਭੋਗ ਪਏ ਹਨ ਸਤਿਗੁਰੂ। ਭੋਗ ਤੋਂ ਉਪਰੰਤ ਗੁਰੂ ਗਰੀਬ ਨਿਵਾਜ ਪਿਤਾ ਜੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਹੋਈਆਂ ਹਨ, ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦੇ ਪਾਠ ਹੋਏ, ਸਮੁੱਚੀ ਸੇਵਾ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਪਰਿਵਾਰ ਵੱਲੋਂ ਸੇਵਾਵਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੋਂ ਤੋਂ ਸੁਮਤ ਬਖਸ਼ਿਸ਼ ਕਰਨੀ ਜੀ। ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਔਜਲਾ ਪਰਿਵਾਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ ਸਤਿਗੁਰੂ ਜੀ,
ਕਿਰਪਾ ਕਰਨੀ ਗੁਰੂ ਗਰੀਬ ਨਿਵਾਜ ਪਿਤਾ ਜੀ ਬੇਟੇ ਕਾਕਾ ਮਹਾਰਾਜਨ ਸਿੰਘ ਔਜਲਾ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਦੇ ਹੋਏ ਸਦਾ ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ ਗੁਰੂ ਗਰੀਬ ਨਿਵਾਜ ਪਿਤਾ ਜੀ ਦੁੱਖਾਂ ਕਲੇਸ਼ਾਂ ਵਿਘਨਾਂ ਦਾ ਰਾਸ ਕਰਨਾ ਤੰਦਰੁਸਤੀ ਦੇਹ ਅਰੋਗਤਾ ਚੜ੍ਹਦੀ ਕਲਾ ਦੀ ਦਾਤ ਸਮੂਹ ਪਰਿਵਾਰ ਨੂੰ ਬਖਸ਼ਿਸ਼ ਕਰਨੀ ਗੁਰੂ ਗਰੀਬ ਨਿਵਾਜ ਪਿਤਾ ਜੀ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ ਵਿੱਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਿਸ਼ ਕਰਨੀ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸੇਵਕ ਪਰਿਵਾਰਾਂ ਵੱਲੋਂ ਸਤਿਗੁਰੂ ਜੀ ਅੱਜ ਦਿਨ ਦੇ ਦੀਵਾਨਾਂ ਦੇ ਵਿੱਚ ਸਤਿਗੁਰੂ ਜੀ ਗੁਰੂ ਕੇ ਲੰਗਰਾਂ ਦੀ ਸੇਵਾ ਪਿਆਰ ਅਤੇ ਸ਼ਰਧਾ ਦੇ ਨਾਲ ਨਿਭਾਈ ਜਾ ਰਹੀ ਹੈ ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀਆਂ ਕੀਤੀਆਂ ਸੇਵਾਵਾਂ ਅਰਪਣ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਗੁਰੂ ਗਰੀਬ ਨਿਵਾਜ ਪਿਤਾ ਜੀ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਹਨ ਅੰਗੀਕਾਰ ਕਰਨੇ ਸੇਵਕਾਂ ਨੂੰ ਇੱਜ਼ਤ ਪਤ ਮਾਣ ਸਤਿਕਾਰ ਬਖਸ਼ਿਸ਼ ਕਰਨੇ ਜੀ ਹਰ ਮਦਾਨੇ ਫਤਿਹ ਕਰਨੀ ਆਪਣੇ ਪਾਵਨ ਚਰਨਾਂ ਨਾਲ ਜੋੜ ਕਰਕੇ ਸਦਾ ਪਰਿਵਾਰ ਨੂੰ ਆਪਣੀਆਂ ਬਖਸ਼ਿਸ਼ਾਂ ਦੇ ਨਾਲ ਨਿਵਾਜਦੇ ਰਹਿਣਾ ਜੀ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਆਪਣੀਆਂ ਸ਼ੁਭ ਅਸੀਸਾਂ ਬਖਸ਼ੋ ਜੀ ਸੁੱਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸੁਰਬੱਤ ਦਾ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ

ਪਰਮ ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਜੋ ਸੇਵਕ ਪਰਿਵਾਰ ਸਮੂਹ ਔਜਲਾ ਪਰਿਵਾਰ ਵੱਲੋਂ ਪਿਛਲੇ ਦਿਨੀ ਗੁਰੂ ਘਰ ਵਿਖੇ ਸ਼੍ਰੀ ਸਹਿਜ ਪਾਠ ਪ੍ਰਾਰੰਭ ਕਰਵਾਏ ਸਨ, ਤਿਨ੍ਹਾਂ ਦੇ ਭੋਗ ਪਏ ਹਨ। ਉਪਰੰਤ ਦੀਵਾਨ ਸਜੇ ਆਪ ਸੰਗਤਾਂ ਨੇ ਸਾਰੇ ਪਰਿਵਾਰ ਸਮੇਤ ਗੁਰੂ ਚਰਨਾਂ ਵਿੱਚ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਜੀ ਰਹਿਮਤ ਕਰਨ। ਸੇਵਕ ਪਰਿਵਾਰ ਵੱਲੋਂ ਜਿਨ੍ਹਾਂ ਭਾਵਨਾਵਾਂ ਨੂੰ ਲੈ ਕਰਕੇ ਸਤਿਗੁਰਾਂ ਦੀ ਪਾਵਨ ਅਸਥਾਨਾਂ ਵਿਖੇ ਸ਼੍ਰੀ ਸਹਿਜ ਪਾਠ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਨਿਭਾਈ ਜਾ ਰਹੀ ਹੈ, ਸਤਿਗੁਰੂ ਜੀ ਸਭ ਪਰਿਵਾਰ ਦੀ ਸੇਵਾ ਦਰ ਪ੍ਰਵਾਨ ਕਰਨ ਅਤੇ ਭਾਵਨਾਵਾਂ ਸਤਿਗੁਰੂ ਜੀ ਗੁਰਮਤਿ ਅਨੁਸਾਰ ਪੂਰੀਆਂ ਕਰਨ ਜੀ। ਪਰਿਵਾਰ ਦਾ ਸਮੂਹ ਔਜਲਾ ਪਰਿਵਾਰ ਦਾ ਅਤੇ ਆਪ ਸੰਗਤਾਂ ਦਾ ਸਮੂਹ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਦੇਗ ਵਰਤ ਰਹੀ ਹੈ ਸਤਿਸੰਗ ਜੀ। ਉਸ ਤੋਂ ਉਪਰੰਤ ਪਰਿਵਾਰ ਵੱਲੋਂ ਗੁਰੂ ਕੇ ਲੰਗਰ ਤਿਆਰ ਹਨ। ਆਪ ਸਾਰੀਆਂ ਸੰਗਤਾਂ ਨੂੰ ਪਿਆਰ ਅਤੇ ਨਿਮਰਤਾ ਸਹਿਤ ਬੇਨਤੀ ਹੈ ਕਿ ਸਾਰਿਆਂ ਨੇ ਗੁਰੂ ਕੇ ਲੰਗਰ ਛੱਕ ਕੇ ਜਾਣਾ, ਕੋਈ ਵੀ ਲੰਗਰ ਛੱਕੇ ਤੋਂ ਬਗੈਰ ਨਾ ਜਾਵੇ ਜੀ। ਫਿਰ ਤੋਂ ਆਪ ਸਾਰੀ ਸੰਗਤ ਦਾ ਅਤੇ ਸੇਵਕ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।